ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ, ਜਿੱਥੇ ਤੁਸੀਂ ਇੰਟਰਨੈਸ਼ਨਲ ਕੀਰਤਨ ਕੌਂਸਲ ਦੇ ਕੀਰਤਨੀਆਂ ਪਾਸੋਂ ਆਨੰਦ ਮਾਣਿਆ, ਉਹ ਵੀ ਇਸ ਸੋਸਾਇਟੀ ਦੇ ਖਜ਼ਾਨਚੀ ਹਨ ਅਤੇ ਬੜੇ ਪਿਆਰ ਦੇ ਨਾਲ ਕੀਰਤਨ ਕਰ ਰਹੇ ਹਨ। ਸ਼ੁਕਰਾਨੇ ਦਾ ਕਾਰਜ ਆਇਆ ਸਗਲਾਰਾ ਸਗਲਾਰਾ। ਸੱਚਮੁੱਚ ਜੇ ਕੋਈ ਮਨ ਜੋੜ ਕੇ ਅੱਜ ਕੀਰਤਨ ਸੁਣ ਲਵੇਗਾ, ਗੁਰੂ ਉਹਦੇ ਸਾਰੇ ਹੀ ਕਾਰਜ ਸਿੱਧ ਕਰੇਗਾ। ਆਓ ਸਰਵਨ ਕਰੋ ਕੀਰਤਨ।

ਜਿਹੜਾ ਆਪਣੇ ਸਿੱਖ ਦੀ ਲਾਜ ਰੱਖਦਾ ਹੈ, ਫਿਰ ਉਹਦੇ ਚਰਨ ਧੋ ਧੋ ਕੇ ਪੀੜ ਨੂੰ ਕਿਉਂ ਨਾ ਮਨ ਕਰੇ। ਕਈ ਕਹਿੰਦੇ ਨੇ ਅਰਦਾਸ ਕੀਤੀ ਪਰ ਅਰਦਾਸ ਪੂਰੀ ਨਹੀਂ ਹੋਈ, ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਹਾਵਾਕ ਹੈ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਅਰਦਾਸ ਕਦੀ ਬਿਰਥੀ ਨਹੀਂ ਜਾਂਦੀ। ਸ੍ਰੀ ਅਨੰਦਪੁਰ ਸਾਹਿਬ ਹਜ਼ਾਰਾਂ ਸੰਗਤਾਂ ਦਰਸ਼ਨਾਂ ਵਾਸਤੇ ਆਉਂਦੀਆਂ ਹਨ। ਇਹਨਾਂ ਸੰਗਤਾਂ ਦੇ ਵਿੱਚ ਇੱਕ ਪਤੀ ਪਤਨੀ ਔਰ ਇੱਕ ਇਹਨਾਂ ਦੀ ਛੋਟੀ ਬੱਚੀ, ਉਹ ਵੀ ਆਏ ਹਨ। ਇੱਕ ਮਹੀਨਾ ਸ੍ਰੀ ਅਨੰਦਪੁਰ ਸਾਹਿਬ ਰਹੇ। ਇਸ ਬੱਚੀ ਦੇ ਮਾਤਾ ਪਿਤਾ ਤੇ ਚਲੇ ਗਏ ਪਰ ਇਹ ਨਾ ਗਈ। ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਹਿਲ ਮਾਤਾ ਸਾਹਿਬ ਦੇਵਾਂ ਦੇ ਕੋਲ ਇਹ ਬੱਚੀ ਰਹਿਣ ਲੱਗ ਪਈ। ਸਮਾਂ ਬੀਤਿਆ, ਵਿਸਾਖੀ ਵਾਲੇ ਦਿਨ ਕੇਸਗੜ੍ਹ ਦੀ ਪਵਿੱਤਰ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ। ਇਸ ਬੱਚੀ ਨੇ ਵੀ ਅੰਮ੍ਰਿਤ ਛਕਿਆ। ਪਹਿਲਾ ਨਾਮ ਬਸੰਤ ਲਤਾ ਸੀ, ਅੰਮ੍ਰਿਤ ਛਕਿਆ ਤੇ ਬਸੰਤ ਕੌਰ ਬਣ ਗਈ। ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਜਿਸ ਵਕਤ ਘੇਰਾ ਪਿਆ ਔਰ ਗੁਰੂ ਸਾਹਿਬਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਜਿਸ ਵਕਤ ਛੱਡਿਆ, ਸਰਸਾ ਨਦੀ ਪਾਰ ਕੀਤੀ, ਸਰਸਾ ਨਦੀ ਪਾਰ ਕੀਤਾ, ਗੁਰੂ ਸਾਹਿਬਾਂ ਦਾ ਸਾਰਾ ਵਹੀ ਇੱਥੇ ਆ ਕੇ ਵਿਛੜ ਗਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦੇ ਤੇ 40 ਦੇ ਕਰੀਬ ਸਿੱਖ ਇੱਕ ਪਾਸੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਇੱਕ ਪਾਸੇ, ਸਾਰਾ ਪਰਿਵਾਰ ਔਰ ਸਿੱਖ ਵਿਛੜ ਗਏ। ਇਹ ਸਮੇਂ ਜਿਹੜੀ ਇਹ ਬਸੰਤ ਕੌਰ ਸੀ, ਇਹਦੇ ਹੱਥ ਵਿੱਚ ਵੀ ਨੰਗੀ ਕਿਰਪਾਨ ਹੈ, ਕਮਰ ਕੱਸਾ ਕੀਤਾ ਹੈ। ਇਹ ਵੀ ਆਪਣੇ ਸਿੰਘ ਵੀਰਾਂ ਦੇ ਨਾਲ ਦੁਸ਼ਮਣਾਂ ਨਾਲ ਲੜਦੀ ਹੋਈ ਨਦੀ ਪਾਰ ਕਰਦੀ ਹੈ, ਠੋਕਰ ਲੱਗੀ ਥੱਲੇ ਡਿੱਗ ਪਈ, ਸਿਪਾਹੀ ਪਕੜ ਕੇ ਸਮੁੰਦ ਖਾਨ ਦੇ ਕੋਲ ਲੈ ਗਏ। ਸਮੁੰਦ ਖਾਨ ਨੇ ਕਿਹਾ, ਬਸੰਤ ਕੌਰ ਨਾ ਤੇਰਾ ਕਲਗੀਆਂ ਵਾਲਾ ਇੱਥੇ ਆਉਣਾ, ਨਾ ਕੋਈ ਤੇਰਾ ਸਿੱਖ ਭਰਾ, ਮੇਰੀ ਬੇਗਮ ਬਣ ਜਾ ਰਾਜ ਕਰੇਂਗੀ। ਪਰ ਬਸੰਤ ਕੌਰ ਨੇ ਕਿਹਾ, ਸਮੁੰਦ ਖਾਨ ਮੈਂ ਕਲਗੀਆਂ ਵਾਲੇ ਪਿਤਾ ਦਾ ਅੰਮ੍ਰਿਤ ਛਕਿਆ, ਮੈਂ ਪ੍ਰਣ ਕੀਤਾ ਦੁਨੀਆਂ ਵਿੱਚ ਮੇਰਾ ਕੋਈ ਪਤੀ ਨਹੀਂ ਹੋਵੇਗਾ, ਆਪਣਾ ਜੀਵਨ ਕਲਗੀਆਂ ਵਾਲੇ ਪਿਤਾ ਦੇ ਲੇਖੇ ਲਾ ਦਿੱਤਾ ਹੈ। ਬਸੰਤ ਕੌਰ ਨੂੰ ਕੈਦ ਕੀਤਾ ਗਿਆ, ਤਸੀਹੇ ਦਿੱਤੇ, ਲਾਲਚ ਦਿੱਤੇ, ਪਰ ਬਸੰਤ ਕੌਰ ਡੋਲੀ ਨਹੀਂ। ਅਖੀਰ ਇੱਕ ਕੈਦ ਖਾਨੇ ਵਿੱਚ ਬਸੰਤ ਕੌਰ ਨੂੰ ਕੈਦ ਕੀਤਾ ਗਿਆ। ਸਮੁੰਦ ਖਾਨ ਉਸ ਕੈਦ ਖਾਨੇ ਵਿੱਚ ਆਇਆ, ਬਸੰਤ ਕੌਰ ਨੂੰ ਕਹਿਣ ਲੱਗਾ, ਬਸੰਤ ਕੌਰ ਤੇਰਾ ਕਲਗੀਆਂ ਵਾਲਾ ਗੁਰੂ ਚਮਕੌਰ ਦੀ ਗੜੀ ਵਿੱਚ ਮਾਰਿਆ ਗਿਆ, ਹੁਣ ਤੈਨੂੰ ਬਚਾਉਣ ਵਾਲਾ ਕੋਈ ਨਹੀਂ। ਸਮੁੰਦ ਖਾਨ ਅੱਗੇ ਹੋਇਆ, ਬਾਹਾਂ ਫੈਲਾਈਆਂ ਹਨ ਬਸੰਤ ਕੌਰ ਨੂੰ ਪਕੜਨ ਵਾਸਤੇ, ਪਰ ਬਸੰਤ ਕੌਰ ਥੜੇ ਤੋਂ ਇਕਦਮ ਉੱਠ ਕੇ ਖਲੋਈ, ਗਰਜ ਕੇ ਕਹਿਣ ਲੱਗੀ, ਉਹ ਦੁਸ਼ਟਾ ਪਰਾਂ ਹੋ ਜਾ, ਉਹ ਦੇਖ ਮੇਰਾ ਕਲਗੀਆਂ ਵਾਲਾ ਪਿਤਾ ਆ ਗਿਆ। ਜਦ ਕਿਹਾ, ਉਹ ਦੇਖ ਮੇਰਾ ਕਲਗੀਆਂ ਵਾਲਾ ਪਿਤਾ ਆ ਗਿਆ, ਉਸ ਵਕਤ ਬਸੰਤ ਕੌਰ ਨੂੰ ਪ੍ਰਤੱਖ ਦਰਸ਼ਨ ਉਸ ਕੈਦ ਖਾਨੇ ਵਿੱਚ ਹੋ ਰਹੇ ਹਨ। ਤੇ ਸਮੁੰਦ ਖਾਨ ਮਾਨੋ ਪੱਥਰ ਦਾ ਬੁੱਤ ਹੋ ਗਿਆ, ਹਿਲ ਜੁਲ ਨਹੀਂ ਸੀ ਸਕਦਾ। ਫਿਰ ਇਸਨੇ ਬੇਨਤੀ ਕੀਤੀ, ਬਸੰਤ ਕੌਰ ਮੈਨੂੰ ਬਖਸ਼ ਦੇ, ਮੈਂ ਭੁੱਲ ਗਿਆ। ਤੇ ਬਸੰਤ ਕੌਰ ਨੇ ਕਿਹਾ, ਖਿਮਾ ਮੰਗਣੀ ਤੇ ਮੇਰੇ ਕਲਗੀਆਂ ਵਾਲੇ ਪਿਤਾ ਕੋਲੂ ਮੰਗ। ਫਿਰ ਇਹ ਸਮੁੰਦ ਖਾਨ ਠੀਕ ਹੋਇਆ, ਬਸੰਤ ਕੌਰ ਦੇ ਪੈਰਾਂ ਤੇ ਮੱਥਾ ਟੇਕਿਆ, ਇੱਕ ਮਹੀਨਾ ਕੋਲ ਰੱਖ ਕੇ

ਲਾਭ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀ ਆ ਵਡਿਆਈ ਆ ਤੁਦ ਵਿਣ ਸਿੱਧੇ ਕਿਨੈ ਨਾਮ ਪਾਈ ਆ ਕਰਮ ਮਿਲੈ ਨਾ ਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਮਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੁੱਖ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੀਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵੀ

ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜੰਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਿਸੰਗਤ, ਜਿਤ ਹਰ ਰਸ ਪਾਇਆ,

ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੁਸਾ ਤਿਸ ਪਾਛੈ ਬਚਰੇ ਸ਼ਰਿਆ

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ

ਹਉਂ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰਿ ਧਿਆਵੈ ਹੈ ਹਰਿ ਧਿਆਵੈ ਤੁਧ ਜੀ, ਸੇ ਜਨ ਯੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ।

ਪੜ੍ਹੈ ਬਹੁ ਸਿਮ੍ਰਿਤ ਸ਼ਾਸਤਿ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ

ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਹੈ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਪੁਨਰਾ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪਨ ਬ੍ਰਿਸ਼ਟ ਗਗਨ ਤੇ ਭਈ।

ਨਮਸਕਾਰ ਤੇ ਸਹੀ ਕੁਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਣੀ ਬੂਝ ਉਚਾਰੈ

ਕੇ ਰਹੈ ਹੋਜੋ ਯਾਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਹਿ ਹੈ ਸਹਿਸ ਪਣਿਜੈ ਅਰਧ ਸਹਿਸ ਪੁਨ ਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮ੍ਰਿਤ ਸ਼ਾਸਤ੍ਰ ਵੇਦ ਸਭੈ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੈਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ

ਸਵਾਮੀ ਸੋ ਕਿਉ ਮਨਹੋਂ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੀ ਰਹਿ ਕਰਤਨ ਤਿਰੈ ਸਭ ਕਿਛੁ ਹੈ ਜਿਸ ਦੇਹੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟਾ ਹੋ ਜਿਸ ਦੀ ਇਹ ਵਡਿਆਈਆ

ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ, ਕਹੈ ਨਾਨਕ ਤੈਸ ਹੋਆ ਤਿਤ ਘਰ।

ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ।

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ।

ਪੌੜੀ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ, ਅਗਨੀ ਉੱਧਰ ਮਾਹੀ। ਸੁਣ ਕੈ ਜਮ ਕੈ ਦੂਤ, ਨਾਹੀ ਤੇਰੇ ਛੱਡ ਜਾਹੇ, ਭਉਜਲ ਮਿਖਮ ਅਸਗਾਹੋ, ਗੁਰਸਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੋ ਕਿਰਪਾਲ, ਸੰਭਾਲੇ ਸਾਹ ਸਾਹੇ, ਬਿਰਥਾ ਕੋਈ ਨਾ ਜਾਏ, ਜੇ ਆਵਹਿ ਤੁਧ ਆਹੇ।

ਅਰਥ ਦੇ। ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ। ਰੱਖੇ ਰੱਖਣ ਹਾਰ ਆਪੋ ਬਾਰਿਅਨ

ਜਨ ਸਾਧ ਜਨਾ ਕੈ ਸੰਗ ਭਵਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਸੋਧਾ ਰਹਿਰਾ ਸਵੇਰੇ ਪਾਠ ਸਰਵਣ ਕਰ ਰਹੇ ਸੀ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ ਆਪ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਇਹਨਾਂ ਤੋਂ ਬਾਅਦ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, 5 ਤਰੀਕ ਤੋਂ ਲੈ ਕੇ 11 ਤਰੀਕ ਤੱਕ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪ੍ਰਭ ਮਿਲਣੀ ਕਾ ਚਾਅ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਆਪ ਸੰਗਤਾਂ ਨੂੰ ਸ਼ਾਮ ਦੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਇਆ ਕਰਨਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਦਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जप तप संयम तर्मणांक माया

0: ਫਤਿਹ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਇਹ ਪਾਵਨ ਉਪਦੇਸ਼ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਸਿਰਲੇਖ ਅਧੀਨ ਦਰਜ ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 15 ਦਾ ਦੂਸਰਾ ਪਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਦੋ ਪਰ ਸੁਸ਼ੋਭਿਤ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਸ਼ਬਦ ਵਿੱਚ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਅਤੇ ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦੇ ਇਸ ਪਾਵਨ ਸ਼ਬਦ ਰਾਹੀਂ ਜੋ ਬਖਸ਼ਿਸ਼ ਕਰਦੇ ਨੇ, ਆਰੰਭ ਤਾਂ ਹੈ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਰੂਪਵੰਤ ਹੋਏ ਨਾਹੀ ਮੋਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣਗੇ ਇਸ ਗੱਲ ਦਾ ਮਨ ਦੇ ਵਿੱਚ ਨਿਰਣਾ ਕਰਕੇ ਇਨਸਾਨ ਬੈਠਾ ਹੋਏ ਕਿ ਰੂਪਵੰਤਤਾ ਹੋਵੇ ਅਤੇ ਤਾਂ ਪਰਮੇਸ਼ਰ ਤੱਕ ਪ੍ਰਭਾਵ ਹੈ, ਜਾਂ ਰੂਪ ਦਾ ਮੋਹ ਆਪਣੇ ਜੀਵਨ ਵਿੱਚ ਰੱਖਿਆ ਹੋਵੇ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਹ ਕਿਸੇ ਰੂਪਵੰਤ ਦੇ ਉੱਪਰ, ਉਹ ਕਿਸੇ ਰੂਪਮਾਨ ਸੋਹਣੇ ਰੂਪ ਵਾਲੇ ਵਿਅਕਤੀ ਦੇ ਉੱਪਰ ਨਹੀਂ ਰੀਝਦਾ ਹੈ, ਕਿਉਂਕਿ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ, ਉਹਦੀ ਜੋਤ ਸਾਰਿਆਂ ਘੱਟਾਂ ਵਿੱਚ ਹੈ। ਉਹਦਾ ਹਰੇਕ ਘਰ ਦੇ ਵਿੱਚ ਬੈਠਣਾ, ਉਹਦਾ ਹਰੇਕ ਘਰ ਦੇ ਵਿੱਚ, ਹਰੇਕ ਹਿਰਦੇ ਦੇ ਵਿੱਚ ਟਿਕਾਣਾ, ਕੋਈ ਵੱਖਰੇਵਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਇਸ ਗੱਲ ਦਾ ਖਿਆਲ ਮਨ ਵਿੱਚ ਰੱਖੇ ਕਿ ਕੋਈ ਰੂਪ ਦਾ ਮਾਣ ਕਰਕੇ ਕਹੇ ਕਿ ਪਰਮੇਸ਼ਰ ਦੇ ਨਜ਼ਦੀਕ ਹਾਂ ਜਾਂ ਪਰਮੇਸ਼ਰ ਦੀ ਨੇੜਤਾ ਹੈ, ਸਤਿਗੁਰੂ ਸਾਹਿਬ ਕਹਿਣਗੇ ਉਹ ਰੂਪਵੰਤ ਹੋ ਕੇ ਨਹੀਂ ਇਸ ਜੀਵਨ ਦੇ ਵਿੱਚ ਮੋਹਿਤ ਹੁੰਦਾ ਕਿਸੇ 'ਤੇ, ਕਿਉਂਕਿ ਉਹਦੀ ਜੋਤ ਹਰੇਕ ਘੱਟ ਵਿੱਚ, ਹਰੇਕ ਥਾਂ 'ਤੇ ਉਹਦੀ ਜੋਤ ਜਿਹੜੀ ਹੈ ਉਹ ਬਿਰਾਜਮਾਨ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪ੍ਰਥਾਏ ਇਹ ਵੀ ਜ਼ਿਕਰ ਹੈ ਕਿ ਕਵਣ ਬਿਦ ਪ੍ਰਾਣ ਪਤ ਮਿਲੋ ਮੇਰੀ ਮਾਈ, ਰੂਪਹੀਨ ਬੁੱਧ ਬਲਹੀਨੀ ਮੋਹੇ ਗਰੀਬ ਕੀ ਕਰੋ ਸਮਾਈ। ਕਿਰਪਾ ਕਰੋ, ਮੇਰੇ ਕੋਲ ਰੂਪ ਵੀ ਐਸਾ ਨਹੀਂ, ਬੁੱਧ ਵੀ ਐਸੀ ਨਹੀਂ, ਬਲ ਵੀ ਐਸਾ ਨਹੀਂ, ਤਾਕਤ ਵੀ ਇੱਦਾਂ ਦੀ ਨਹੀਂ, ਬਸ ਮੋਹੇ ਗਰੀਬ ਕੀ ਕਰੋ ਸਮਾਈ, ਮੇਰਾ ਮਿਲਾਪ ਕਰ ਲਓ, ਮੇਰੀ ਲੀਨਤਾ ਜਿਹੜੀ ਹੈ ਉਹ ਆਪਣੇ ਦੇ ਵਿੱਚ ਪ੍ਰਗਟ ਕਰ ਲਓ। ਔਰ ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਾਡੇ ਸਨਮੁੱਖ ਨਿਰਣਾ ਕੀਤਾ, ਪਾਤਸ਼ਾਹ ਜੀ ਕਹਿੰਦੇ ਇਸ ਗੱਲ ਦਾ ਖਿਆਲ ਰੱਖਣਾ ਬਹੁਤ ਲਾਜ਼ਮੀ ਹੈ ਕਿ ਉਹਦੀ ਜੋਤ ਸਾਰਿਆਂ ਵਿੱਚ ਹੈ, ਜਿਹਨੂੰ ਪਾਤਸ਼ਾਹ ਜੀ ਕਹਿੰਦੇ ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦੈ ਚਾਨਣ, ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਮਹਾਰਾਜ ਕਹਿਣਗੇ ਬਿਲਕੁਲ ਸੱਚ ਹੈ, ਉਹਦੀ ਜੋਤ ਹਰੇਕ ਘਰ ਦੇ ਵਿੱਚ ਪ੍ਰਗਟ ਹੈ। ਸਤਿਗੁਰੂ ਜੀ ਨੇ ਕਿਹਾ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਹਰੇਕ ਜਾਤ, ਜਾਤ ਦਾ ਅਰਥ ਕੀ ਹੈ, ਹਰੇਕ ਸਰੀਰ ਵਿੱਚ, ਹਰੇਕ ਪ੍ਰਜਾਤੀ ਵਿੱਚ, ਹਰੇਕ ਜੀਵ ਦੇ ਵਿੱਚ ਉਹਦੀ ਜੋਤ ਹੈ। ਮਹਾਰਾਜ ਜੀ ਕਹਿੰਦੇ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਜੋਤ ਵਿੱਚ ਹੀ ਉਹਨੇ ਆਪਣੇ ਆਪੇ ਨੂੰ ਜਣਾਇਆ ਹੋਇਆ। ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਾਇਆ। ਇੱਕ ਪਾਸੇ ਸਤਿਗੁਰੂ ਸਾਹਿਬ ਮਹਾਰਾਜ ਜੀ ਇਸ ਗੱਲ ਦਾ ਨਿਰਣਾ, ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ, ਅਤੇ ਗੱਲ ਸਪੱਸ਼ਟ ਹੋ ਗਈ। ਇੱਕ ਪਾਸੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਕਿ ਉਹ ਆਪ ਕਰਤਾ ਪੁਰਖ ਜਿਹੜਾ ਹੈ, ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਏਕੈ ਜਲ ਮਾਟੀ ਕੈ ਬਣਾਈ ਘਟਿਕਾ ਅਨੇਕ, ਏਕੈ ਜਲ ਘੱਟ ਘੱਟ ਘਟਿਕਾ ਸਮਾਏ ਹੈ, ਕਹਿੰਦੇ ਮਿੱਟੀ ਅਤੇ ਪਾਣੀ ਦਾ ਮਿਲਾਪ ਕਰਕੇ ਘੜੇ ਬਣਾਏ, ਪਰ ਹਰੇਕ ਘੜੇ ਦੇ ਵਿੱਚ ਜਲ ਮੌਜੂਦ ਹੈ। ਮਹਾਰਾਜ ਕਹਿਣਗੇ ਏਕੈ ਜਲ ਮਾਟੀ ਕੈ, ਭਾਈ ਗੁਰਦਾਸ ਸਾਹਿਬ ਜਲ ਪਾਣੀ ਅਤੇ ਮਿੱਟੀ ਤੋਂ, ਏਕੈ ਜਲ ਮਾਟੀ ਕੈ ਬਣਾਈ ਘਟਿਕਾ ਅਨੇਕ, ਅਨੇਕਾਂ ਤਰ੍ਹਾਂ ਦੀਆਂ, ਇੱਥੋਂ ਤੱਕ ਕਰਤੇ ਪੁਰਖ ਦੇ ਹੁਕਮ ਨਾਲ ਕਈ ਤਰ੍ਹਾਂ ਦੀਆਂ ਉਹਨੇ ਕਲਾਕ੍ਰਿਤੀਆਂ ਕੀਤੀਆਂ, ਘੜੇ ਬਣਾ ਦਿੱਤੇ, ਬੁਗਨੀਆਂ ਬਣਾ ਦਿੱਤੀਆਂ, ਸਰਾਈਆਂ ਬਣਾ ਦਿੱਤੀਆਂ, ਬਹੁਤ ਕੁਝ ਬਣਾ ਦਿੱਤਾ। ਘੁਮਿਆਰ ਨੇ ਮਿੱਟੀ ਅਤੇ ਪਾਣੀ ਨੂੰ ਗੁੰਨ ਕੇ ਚੰਗੀ ਤਰ੍ਹਾਂ ਘੜੇ ਬਣਾ ਦਿੱਤੇ, ਪਰ ਜਦੋਂ ਉਹਨਾਂ ਨੂੰ ਅੱਗ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਸੀ, ਉਹਨਾਂ ਘੜਿਆਂ ਨੂੰ ਅੱਗ ਦੇ ਵਿੱਚ ਚੰਗੀ ਤਰ੍ਹਾਂ ਪੱਕਿਆਂ ਕਰ ਲਿਆ, ਅੱਗ ਦੇ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਸਾੜ ਕੇ ਲਾਲ ਕਰ ਲਿਆ, ਪਾਣੀ ਇਸ ਤਰ੍ਹਾਂ ਨਹੀਂ ਲੱਗਾ ਕਿ ਜਿਵੇਂ ਪਾਣੀ ਵਿੱਚ ਮੌਜੂਦ ਹੀ ਨਹੀਂ ਹੋਵੇ, ਅਹਿਸਾਸ ਕਰਨਾ ਕਿ ਇਸ ਤਰ੍ਹਾਂ ਨਹੀਂ ਲੱਗਾ ਕਿ ਪਾਣੀ ਵਿੱਚ ਹੈ ਹੀ ਨਹੀਂ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਨਹੀਂ, ਇਹ ਭੁਲੇਖਾ ਹੈ, ਇੱਕ ਹੈ ਜਲ ਮਾਟੀ ਕਹਿ ਬਣਾਈ ਘਟਿਕਾ ਅਨੇਕ, ਪਰ ਇੱਕ ਹੈ ਜਲ ਘੱਟ ਘੱਟ ਘਟਿਕਾ ਸਮਾਏ ਹੈ, ਕਹਿੰਦੇ ਪਾਣੀ ਸਾਰਿਆਂ ਘੜਿਆਂ ਵਿੱਚ ਇੱਕੋ ਜਿਹਾ ਸਮਾਇਆ ਹੋਇਆ। ਕਿਉਂ? ਕਹਿੰਦੇ ਉਹਦੀ ਬਣਤਰ ਮੌਜੂਦ ਹੈ, ਬਣਤਰ ਇੱਕ ਘੜਾ ਹੈ, ਉਹਦੀ ਬਣਤਰ ਜਿਹੜੀ ਹੈ ਨਾ ਮੌਜੂਦ ਹੈ, ਇਹ ਗੱਲ ਤਾਂ ਆਪਾਂ ਜਾਣਦੇ ਹਾਂ ਨਾ। ਉਹ ਘੜਾ ਜਿੰਨਾ ਚਿਰ ਤੱਕ ਉਹਦਾ ਸਟਰਕਚਰ ਬਣਿਆ ਹੈ, ਇਹਦਾ ਅਰਥ ਉਹ ਜੁੜਿਆ ਹੋਇਆ ਹੈ, ਉਹਦੇ ਅੰਦਰ ਜੋੜਨ ਦੀ ਉਹਦੇ ਅੰਦਰ ਤਾਕਤ ਜਿਹੜੀ ਉਹ ਪਾਣੀ ਦੀ ਹੈ, ਉਹਦੇ ਵਿੱਚ ਉਹ ਪਾਣੀ ਖਤਮ ਹੋ ਜਾਏ ਤਾਂ ਮਿੱਟੀ ਰਹਿ ਦੇ ਕਿ ਮਿੱਟੀ ਨੂੰ ਕੋਈ ਜੋੜ ਕੇ ਘੜਾ ਘੜਾ ਕਿਵੇਂ ਬਣਾ ਲਏਗਾ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਹੋਇਆ ਕਿ ਪਾਣੀ ਗੁਪਤ ਹੋ ਗਿਆ ਹੈ, ਘੜਾ ਬਣਨ ਤੋਂ ਪਹਿਲਾਂ ਪਾਣੀ ਪ੍ਰਤੱਖ ਸੀ, ਪਰ ਇਸ ਜੀਵਨ ਵਿੱਚ ਜਦੋਂ ਘੜਾ ਤਿਆਰ ਹੋ ਗਿਆ, ਉਹਨੂੰ ਚੰਗੀ ਤਰ੍ਹਾਂ ਬਣਾ ਦਿੱਤਾ ਗਿਆ, ਪਾਣੀ ਗੁਪਤ ਰੂਪ ਦੇ ਵਿੱਚ ਉਸ ਘੜੇ ਦੇ ਸਟਰਕਚਰ ਨੂੰ ਬਿਲਕੁਲ ਪਕੜੀ ਖਲੋਤਾ ਹੁੰਦਾ ਹੈ। ਇਹ ਗੱਲ ਦਾ ਖਿਆਲ ਸਾਡੇ ਜੀਵਨ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਸਮਝਾਇਆ। ਮਹਾਰਾਜ ਕਹਿਣ ਲੱਗੇ ਬਸ ਸਰੀਰ ਹੋਂਦ ਵਿੱਚ ਹੈ ਅਤੇ ਸਮਝ ਲੈਣਾ ਕਿ ਜੋਤ ਟਿਕੀ ਹੋਈ ਹੈ। ਜਿੱਦਣ ਜੋਤ ਨਿਕਲ ਗਈ, ਉਸ ਦਿਨ ਇਹ ਪੰਜ ਦੇ ਪੰਜ ਤੱਤ ਜਿਹੜੇ ਹਨ ਉਹ ਵੱਖਰੇਵੇਂ ਵਿੱਚ ਚਲੇ ਜਾਣਗੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਮਨ ਟੇਕ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਕਿਹਦੇ ਟੇਟੇ, ਕਿਹਦੇ 'ਤੇ ਭਰੋਸਾ ਕਰਕੇ ਰੋ ਰਿਹਾ, ਮਿੱਟੀ ਮਿੱਟੀ ਵਿੱਚ, ਪਾਣੀ ਪਾਣੀ ਵਿੱਚ ਮਿਲ ਗਿਆ, ਸਾਰਾ ਕੁਝ ਵੱਖਰਾ ਵੱਖਰਾ ਹੋ ਗਿਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਸੇ ਤਰੀਕੇ ਨਾਲ ਉਹ ਕਰਤਾ ਪੁਰਖ ਜਿਹੜਾ ਹੈ, ਪ੍ਰਭ ਕੀ ਜੋਤ ਸਗਲ ਘੱਟ ਸੋ ਹੈ, ਸਾਰਿਆਂ ਘੱਟਾਂ ਵਿੱਚ ਸਾਰਿਆਂ ਹਿਰਦਿਆਂ ਵਿੱਚ ਉਹਦੀ ਜੋਤ ਹੈ। ਇੱਕ ਹੋਰ ਥੋੜ੍ਹਾ ਜਿਹਾ ਸਪਸ਼ਟ ਕਰ ਲਈਏ, ਆਨੰਦ ਸਾਹਿਬ ਦੀ ਬਾਣੀ ਆਪ ਜੀ ਪੜ੍ਹਦੇ ਹੋ। ਆਨੰਦ ਸਾਹਿਬ ਜੀ ਦੀ ਬਾਣੀ ਦੀ ਪੌੜੀ ਨੰਬਰ 33 ਵੱਲ ਥੋੜ੍ਹਾ ਜਿਹਾ ਧਿਆਨ ਦਈਏ। ਪੌੜੀ ਨੰਬਰ 33, ਪੌੜੀ ਨੰਬਰ 33 ਵਿੱਚ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਇਹ ਸਰੀਰਾ ਮੇਰਿਆ ਹਰ ਤੁਮੈਂ ਜੋਤ ਰੱਖੀ ਤਾਂ ਤੂੰ ਜਗ ਵਿਆਇਆ। ਇਹਦਾ ਅਰਥ ਹੈ ਕਿ ਸਰੀਰ ਜਿਹੜਾ ਹੈ ਜਗਤ ਵਿੱਚ ਆਉਣ ਤੋਂ ਪਹਿਲਾਂ ਉਹਦੇ ਵਿੱਚ ਜੋਤ ਟਿਕਾਈ ਗਈ। ਇਹ ਸਰੀਰਾ ਮੇਰਿਆ ਹਰ ਤੁਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਇੱਥੋਂ ਤੱਕ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾਲ ਕਹਿ ਦਿੱਤਾ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਇੱਥੋਂ ਭੁਲੇਖਾ ਨਿਕਲ ਗਿਆ ਨਾ ਸਾਰਾ, ਵੀ ਜੋਤ ਮੌਜੂਦ ਹੈ ਹਰੇਕ ਵਿੱਚ। ਇਹ ਥੋੜ੍ਹਾ ਜਿਹਾ ਇਹਨੂੰ ਇੱਕ ਵਾਰੀ ਹੋਰ ਮਾੜਾ ਜਿਹਾ ਪੱਕਿਆਂ ਕਰ ਲਈਏ ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉਂ, ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ। ਕੁਦਰਤ ਨੂੰ ਸਾਜ ਕੇ ਵਿੱਚ ਆਪ ਬੈਠਾ ਹੈ, ਆਸਣ ਡਿੱਠੋ ਚਾਓ, ਕਰਤਾ ਵੀ ਹੈ ਪੁਰਖ ਵੀ ਹੈ। ਉਹਨੇ ਚਾਰ ਖਾਣੀਆਂ ਦੀ ਜੀਵ ਪੈਦਾ ਵੀ ਕੀਤੇ ਨੇ ਅਤੇ ਪੁਰਖ ਇਸ ਕਰਕੇ ਕਿ ਉਹ ਵਿਆਪਕ ਵੀ ਹੈ, ਸਾਰਿਆਂ ਵਿੱਚ ਬੈਠਾ ਹੈ, ਬਾਹਰ ਨਹੀਂ ਹੋਇਆ, ਵੱਖਰੇਵਾਂ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਪ੍ਰਭ ਕੀ ਜੋਤ ਸਗਲ ਘੱਟ ਸੋ ਹੈ, ਸਾਰਿਆਂ ਵਿੱਚ ਜੋਤ ਜਿਹੜੀ ਹੈ ਸੋ ਹੈ, ਪ੍ਰਤੱਖ ਸੋਭ ਰਹੀ ਹੈ, ਹਰੇਕ ਵਿੱਚ ਉਹਦੀ ਜੋਤ ਦਾ ਟਿਕਾਣਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਸੇ ਕਰਕੇ ਇਸ ਗੱਲ ਦਾ ਨਿਰਣਾ ਸਾਡੇ ਸਨਮੁੱਖ ਬਖਸ਼ਿਸ਼ ਕਰਦੇ। ਮਹਾਰਾਜ ਕਹਿਣਗੇ, ਸਾਰਿਆਂ ਵਿੱਚ ਉਹਦੀ ਜੋਤ ਹੈ, ਭਾਵੇਂ ਇੱਕ ਰੂਪਵੰਤ ਹੈ ਅਤੇ ਭਾਵੇਂ ਨਹੀਂ ਹੈ। ਇਹ ਵੀ ਗੱਲ ਸਾਰਿਆਂ ਵਿੱਚ ਕਰ ਲੈਣੀ ਚਾਹੀਦੀ ਹੈ। ਸਤਿਗੁਰੂ ਸਾਹਿਬ ਜੀ ਨੇ ਇਹ ਵੀ ਜ਼ਿਕਰ ਕਰ ਦਿੱਤਾ, ਸਤਿਗੁਰੂ ਕਹਿਣਗੇ, ਧਨਵੰਤਾ ਹੋਏ ਕਿਆ ਕੋ ਗਰਭ ਹੈ। ਜੇ ਧਨਵੰਤਾ ਧਨਵੰਤ ਇਨਸਾਨ ਹੋ ਕੇ ਆਪਣੇ ਆਪ ਦਾ ਅਹੰਕਾਰ ਕਰ ਲੈਣਾ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਧਨਵੰਤਾ, ਧਨ ਸਹਿਤ, ਵੰਤੇ ਦਾ ਅਰਥ ਹੁੰਦਾ ਸਹਿਤ, ਧਨ ਸਹਿਤ ਕੋਈ ਵੱਡਾ ਹੋ ਜਾਏ, ਕੋਈ ਧਨਵਾਨ ਬੰਦਾ ਹੋ ਜਾਏ, ਕਿਆ ਕੋ ਗਰਭ ਹੈ। ਮਹਾਰਾਜ ਕਹਿਣਗੇ ਉਹਦੇ ਵਿੱਚ ਕਾਹਦਾ ਅਹੰਕਾਰ ਹੈ। ਸਤਿਗੁਰੂ ਕਹਿਣਗੇ, ਜਾਂ ਸਭ ਕਿਸ ਤਿਸਕਾ ਦੀਆ ਦਰਭ ਹੈ, ਜਿਹੜਾ ਦਰਭ ਹੈ ਧਨ ਹੈ, ਜਦੋਂ ਦਿੱਤਾ ਹੀ ਕਰਤੇ ਪੁਰਖ ਦਾ ਹੈ ਤੇ ਫਿਰ ਮਹਾਰਾਜ ਕਹਿਣਗੇ ਹੰਕਾਰ ਕਾਹਦਾ ਹੈ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲੱਗੈ ਮੇਰਾ। ਧਨਵੰਤਾ ਹੋਏ ਕਿਆ ਕੋ ਗਰਭ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਸੋਨੇ ਦਾ ਹੈ ਲੰਕਾਗੜ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਆਪਾਂ ਇਸ ਗੱਲ ਦਾ ਨਿਰਣਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਸਿੱਖ ਸਕਦੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਤੱਕ ਵੀ ਸਾਨੂੰ ਸਪਸ਼ਟ ਕਰਦੇ ਕਿ ਲੰਕਾ ਸਾ ਕੋਟ ਸਮੁੰਦ ਸੀ ਖਾਈ, ਤੇ ਰਾਵਣ ਘਰ ਖਬਰ ਨਾ ਪਾਈ। ਧਨ ਚਾਹੀਦਾ ਹੈ ਚਲਾਉਣ ਵਾਸਤੇ, ਜੀਵਨ ਨੂੰ ਜਿਉਣ ਵਾਸਤੇ ਧਨ ਚਾਹੀਦਾ। ਕਈ ਵਾਰ ਆਪ ਜੀ ਦੇ ਸਨਮੁੱਖ ਬੇਨਤੀ ਕੀਤੀ ਕਿ ਕਿਸੇ ਵਕਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਸਿੱਖਾਂ ਦਾ ਉਸ ਵਕਤ ਹਿੰਦੁਸਤਾਨ ਦੀ ਧਰਤੀ 'ਤੇ ਬੋਲਬਾਲਾ ਸੀ, ਜਿਹਦੇ ਆਧਾਰ 'ਤੇ ਇਕੋਨਮੀ ਚੱਲਦੀ ਹੁੰਦੀ ਸੀ, ਭਾਈ ਮੱਖਣ ਸ਼ਾਹ ਵਰਗੇ ਗੁਰਸਿੱਖ, ਭਾਈ ਲੱਖੀ ਸ਼ਾਹ ਵਣਜਾਰਾ ਵਰਗੇ ਗੁਰਸਿੱਖ, ਐਡੇ ਵੱਡੇ ਰਈਸ ਘਰਾਣਿਆਂ ਦੇ ਸਿੱਖ, ਕਮੀ ਕਿਸੇ ਗੱਲ ਦੀ ਨਹੀਂ। ਪਰ ਉੱਥੇ ਕੀ ਸੀ, ਮਾਇਆ ਦੇ ਨਾਲ ਨਾਲ, ਧਨ ਦੇ ਨਾਲ ਨਾਲ, ਕਿਰਤ ਦੇ ਨਾਲ ਨਾਲ ਕੀਰਤੀ ਜ਼ਰੂਰ ਸੀ, ਬੰਦਗੀ ਵੀ ਸੀ, ਸੇਵਾ ਵੀ ਸੀ। ਭਗਤ ਧੰਨਾ ਸਾਹਿਬ ਨੇ ਵੀ ਕਿਹਾ ਨਾ ਵੀ ਮੈਨੂੰ ਟੌਪ ਦੀ ਉਸ ਸਮੇਂ ਦੀ ਸਭ ਤੋਂ ਉੱਚੀ ਨਸਲ ਦੀ ਘੋੜੀ ਚਾਹੀਦੀ ਹੈ ਜੇ ਮੇਰੇ ਤੋਂ ਭਗਤੀ ਕਰਾਉਣੀ ਹੈ। ਸਾਧਨਾ 'ਚ ਵੀ ਜ਼ਰੂਰੀ। ਪਰ ਮਹਾਰਾਜ ਜੀ ਕਹਿਣਗੇ ਸਾਧਨਾ ਦੇ ਨਾਲ ਬੰਦਗੀ ਬਹੁਤ ਲਾਜ਼ਮੀ ਹੈ। ਜਿੱਦਣ ਦਾਤ ਪਿਆਰੀ ਵਿਸਰਿਆ ਦਾ ਤਾਰਾ ਨੁਕਸਾਨ ਹੁੰਦਾ ਹੀ ਉੱਦਣ ਹੈ, ਉਸ ਤੋਂ ਪਹਿਲਾਂ ਕੋਈ ਨੁਕਸਾਨ ਨਹੀਂ ਹੈ। ਜਿੱਦਣ ਦਾਤ ਪਿਆਰੀ ਹੋ ਗਈ ਅਤੇ ਦਾਤਾ ਵਿਸਰ ਜਾਏ, ਸਮਝ ਲੈਣਾ ਵੀ ਕੋਈ ਨਾ ਕੋਈ ਕਮੀ ਪੇਸ਼ੀ ਰਹਿ ਗਈ ਹੈ। ਇਸ ਕਰਕੇ ਸਤਿਗੁਰੂ ਕਹਿਣਗੇ ਧਨਵੰਤਾ ਹੋਏ ਕਿਆ ਕੋ ਗਰਬ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜੇ ਇਨਸਾਨ ਕੋਲ ਧਨ ਆ ਜਾਏ, ਮਾਇਆ ਆ ਜਾਏ, ਤਾਂ ਫਿਰ ਹੰਕਾਰ ਕਾਹਦਾ ਹੈ? ਜਾਂ ਸਭ ਕਿਸ ਤਿਸਕਾ ਦੀਆ ਦਰਬ ਹੈ, ਜੇ ਦਿੱਤਾ ਹੀ ਅਕਾਲ ਪੁਰਖ ਦਾ ਹੈ ਤਾਂ ਮਹਾਰਾਜ ਕਹਿਣ ਲੱਗੇ ਫਿਰ ਜੀਵਨ ਦੇ ਵਿੱਚ ਹੰਕਾਰ ਕਾਹਦਾ ਹੈ, ਹਉਮੈ ਕਾਹਦੀ ਹੈ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਤਾਂ ਅਹੰ ਕਰਨਾ ਹਉਮੈ ਕਰਨੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਿਸ ਦਿਨ ਪੁਰਖ ਮਰੈ ਤੋ ਨਾਰ ਨਾ ਰੋਵੈ। ਕਹਿੰਦੇ ਨੇ ਮਾਇਆ ਨੂੰ ਸਵਾਲ ਪੁੱਛਿਆ ਗਿਆ ਵੀ ਤੈਨੂੰ ਸੰਭਾਲਣ ਵਾਲਾ ਇਨਸਾਨ ਅੱਜ ਚੜ੍ਹਾਈ ਕਰ ਗਿਆ, ਤੈਨੂੰ ਵੈਰਾਗ ਕਿਉਂ ਨਹੀਂ ਹੈ? ਉਹਨੇ ਕਿਹਾ ਮੈਨੂੰ ਕਾਹਦਾ ਵੈਰਾਗ ਹੈ, ਇੱਕ ਸਾਂਭਣ ਵਾਲਾ ਚਲਾ ਗਿਆ, ਦਸ ਖਲੋਤੇ, ਇੱਕ ਸਾਂਭਣ ਵਾਲਾ ਚਲਾ ਗਿਆ ਨਾ, ਉਹਦੀ ਕੁੱਲ ਵਿੱਚੋਂ ਦਸ ਬੰਦੇ ਖਲੋਤੇ ਜਿਹੜੇ ਮੇਰੀਆਂ ਵੰਡੀਆਂ ਪਾ ਕੇ ਮੈਨੂੰ ਸਾਂਭਣ ਵਾਸਤੇ ਖਲੋਤੇ ਆ। ਮਹਾਰਾਜ ਨੇ ਕਿਹਾ ਕਿ ਪੁਰਖ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰ ਹੋਵੇ। ਹੁਣ ਕਿਹਾ ਸਾਂਭਣ ਵਾਲੇ ਬਹੁਤ, ਪਰ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਧਨਵੰਤਾ ਹੋਏ ਕਿਆ ਕੋ ਗਰਬ ਹੈ। ਕਿਸ ਗੱਲ ਤੋਂ ਹੰਕਾਰ ਧਨ ਦਾ, ਮਾਇਆ ਦਾ, ਸਹੂਲਤਾਂ ਦਾ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਧਨਵੰਤਾ ਹੋਏ ਕਿਆ ਕੋ ਗਰਬ ਹੈ, ਜਾਂ ਸਭ ਕਿਸ਼ ਤਿਸਕਾ ਦੀਆ ਦਰਬ ਹੈ, ਜੇ ਉਸ ਦਾ ਦਿੱਤਾ ਹੈ। ਮਹਾਰਾਜ ਕਹਿਣਗੇ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ। ਉਹਦੇ ਅੱਗੇ ਅਰਦਾਸ, ਉਹਦੇ ਅੱਗੇ ਸ਼ੁਕਰਾਨਾ ਕਰਨਾ ਬਹੁਤ ਲਾਜ਼ਮੀ ਹੈ। ਮਹਾਰਾਜ ਕਹਿਣਗੇ ਜਿਸ ਕਾ ਦੀਆ ਪਹਿਨੇ ਖਾਏ, ਤਿਸ ਕਿਉਂ ਤਿਸ ਸਿਉਂ ਆਲਸ ਕਿਉਂ ਬਣੇ ਮਾਏ। ਮਹਾਰਾਜ ਕਹਿਣਗੇ ਜਿਹਦਾ ਦਿੱਤਾ ਸਾਰਾ ਕੁਝ ਹੀ ਖਾ ਰਹੇ ਹਾਂ, ਪਹਿਨ ਰਹੇ ਹਾਂ, ਉਹਦੇ ਨਾਲ ਆਲਸ ਕਿਉਂ? ਕਿਸੇ ਨੂੰ ਆਪਾਂ ਨਿੰਦਾ ਨਹੀਂ ਹੈ, ਕਿਸੇ ਨੂੰ ਪੁੱਛੀਏ ਜਪਜੀ ਸਾਹਿਬ, ਉਹ ਕਹਿਣ ਲੱਗੇ ਜੇ ਅਸੀਂ ਮਾਡਰਨ ਸਿੱਖ ਹਾਂ, ਮਾਡਰਨ ਕੰਮ ਚੰਗਾ ਕਰੋ, ਬਾਣੀ ਦੀ ਲੋੜ ਕੋਈ ਨਹੀਂ। ਔਰ ਇੱਥੇ ਵੀ ਤੁਸੀਂ ਬੱਚਾ ਭਾਵੇਂ ਕਿੰਨਾ ਵੀ ਕਿਸੇ ਦੁਕਾਨ 'ਤੇ ਲੱਗ ਕੇ ਕੰਮ ਸਿੱਖ ਗਿਆ ਹੋਵੇ, ਪਰ ਡਿਗਰੀ ਤਾਂ ਚਾਹੀਦੀ ਹੈ ਨਾ, ਕਾਗਜ਼ ਪੱਤਰ ਤਾਂ ਚਾਹੀਦੇ ਹੈ ਨਾ। ਉਹ ਕਹੇ ਕਿ ਮੈਂ ਪੜ੍ਹਿਆ ਲਿਖਿਆ ਤੋਂ ਵੀ ਉੱਪਰ ਹੈ, ਪੜ੍ਹੇ ਲਿਖੇ ਉਨਾ ਕੰਮ ਨਹੀਂ ਕਰ ਸਕਦੇ ਜਿੰਨਾ ਮੈਂ ਕਰ ਸਕਦਾ, ਪਰ ਅਸਲ ਦੇ ਵਿੱਚ ਕਿਸੇ ਕੰਪਨੀ ਜਾਂ ਕਿਸੇ ਜਗ੍ਹਾ 'ਤੇ ਯੋਗਤਾ 'ਤੇ ਬਣਾਉਣੀ ਪਏਗੀ, ਲਿਖਤੀ ਰੂਪ ਵਿੱਚ ਇੱਕ ਚਾਹੀਦਾ ਤਾਂ ਹੈ ਨਾ। ਉਹ ਕੁਝ ਨਾ ਕੁਝ ਤਾਂ ਸਿੱਖਿਆ ਚਾਹੀਦੀ, ਕੁਝ ਨਾ ਕੁਝ ਸ਼ੁਰੂਆਤ 'ਤੇ ਚਾਹੀਦੀ ਹੈ। ਜਦੋਂ ਸਤਿਗੁਰੂ ਸਾਹਿਬ ਵਾਲੇ ਪਾਸੇ ਆਪਾਂ ਕਹੀਏ, ਬੇਅੰਤ ਗੱਲਾਂ ਆਖ ਦਈਏ ਵੀ ਵੇਖੋ ਜੀ ਅਸੀਂ ਚੰਗੇ ਸੱਚੇ ਸੁੱਚੇ ਆਦਮੀ ਹਾਂ, ਕਿਸੇ ਨਾਲ ਮਾੜਾ ਬੋਲਦੇ ਨਹੀਂ, ਮਾੜਾ ਕਰਦੇ ਨਹੀਂ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੀ ਬਾਣੀ ਤੋਂ ਬਗੈਰ ਚੰਗਿਆਈ ਸ੍ਰੇਸ਼ਟਤਾ ਟਿਕ ਹੀ ਨਹੀਂ ਸਕਦੀ। ਆਉਣ ਵਾਲਾ ਸਮਾਂ ਕਿਤੇ ਨਾ ਕਿਤੇ ਪ੍ਰਭਾਵਿਤ ਕਰ ਦਿੰਦਾ ਹੈ। ਜਿੰਨਾ ਚਿਰ ਤੱਕ ਸਿੱਖ ਦਾ ਸੁਭਾਅ ਬਾਣੀ ਨਾਲ ਨਹੀਂ ਜੁੜਦਾ, ਗੁਰਬਾਣੀ ਦੇ ਸ਼ਬਦਾਂ ਉੱਪਰ ਨਿਰਭਰ ਨਹੀਂ ਰਹਿੰਦਾ, ਉਨਾ ਚਿਰ ਤੱਕ ਸਿੱਖਿਆ ਕਿੱਥੋਂ ਆ ਜਾਏਗੀ ਚੰਗਿਆਈ ਦੀ? ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਵਲੀ ਕੰਧਾਰੀ ਵਰਗੇ ਧਾਰਮਿਕ ਪੁਰਖਾਂ ਨੂੰ ਸੋਝੀ ਜਾ ਕੇ ਦਿੱਤੀ ਵੀ ਨਹੀਂ ਤੁਸੀਂ ਗਲਤ ਕਰ ਰਹੇ, ਰੱਬ ਨੇ ਤੁਹਾਨੂੰ ਸਹੂਲਤਾਂ ਦਿੱਤੀਆਂ, ਉਹਨਾਂ ਸਹੂਲਤਾਂ ਦੇ ਨਾਲ ਲੋਕਾਂ ਦਾ ਭਲਾ ਕਰੋ, ਗੁਣ ਦਿੱਤਾ ਹੈ, ਔਰ ਉਸ ਭਲਾ ਕਰਨ ਦੀ ਪ੍ਰੇਰਣਾ ਕਿੱਥੋਂ ਆਈ ਹੈ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬੋਲਾਂ ਤੋਂ। ਔਰ ਇੱਕ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਕਦੀ ਕਦੀ ਇੱਕ ਨੌਜਵਾਨ ਇੱਥੇ ਆਉਂਦੇ, ਲੰਗਰ ਸੇਵਾ ਕਰਦੇ, ਔਰ ਬਿਲਕੁਲ ਕਲੀਨ ਸ਼ੇਵ ਹੈ, ਕ੍ਰਿਕਟ ਉਹ ਖੇਡਦੀ, ਉਮਰ ਸਾਰੀ ਮੇਰਾ ਖਿਆਲ ਨਾਲ ਅਜੇ 19 ਕੁ ਸਾਲਾਂ ਦੀ ਹੋਏਗੀ। ਉਹ ਕਹਿੰਦੇ ਮੈਂ ਪੰਜਾਬੀ ਨਹੀਂ ਸੀ ਜਾਣਦਾ, ਅੱਜ ਵੀ ਮੈਂ ਟ੍ਰਾਂਸਲੇਟ ਕਰ ਕਰਕੇ ਪੰਜਾਬੀ ਪੜ੍ਹਦਾ ਅਤੇ ਜਪਜੀ ਸਾਹਿਬ ਦਾ ਮੈਂ ਅਰਥ ਪੜ੍ਹ ਰਿਹਾ ਹਾਂ। ਮੈਨੂੰ ਪਤਾ ਨਹੀਂ ਹੈ ਧਰਮ ਬਾਰੇ ਬਹੁਤਾ, ਪਰ ਜਪਜੀ ਸਾਹਿਬ ਦੇ ਮੈਂ ਅਰਥ ਪੜ੍ਹ ਰਿਹਾ। ਪੁੱਛਿਆ ਮੈਂ ਕਿਹਾ ਜੀ ਕਿਉਂ ਪੜ੍ਹ ਰਹੇ ਹੋ? ਕਹਿੰਦੇ ਮੈਨੂੰ ਪਤਾ ਲੱਗ ਜਾਂਦਾ ਵੀ ਗੁਰੂ ਨਾਨਕ ਸਾਹਿਬ ਕੀ ਕਹਿੰਦੇ, ਜੇ ਉਹ ਕਸਵੱਟੀ 'ਤੇ ਉਤਰਦਾ ਤਾਂ ਮੈਂ ਉਹ ਕੰਮ ਕਰਦਾ, ਨਹੀਂ ਤਾਂ ਨਹੀਂ। ਤੁਹਾਨੂੰ ਪਤਾ ਇੱਧਰਲੇ ਬੱਚਿਆਂ ਦੇ ਦਿਮਾਗ 'ਚ ਜਿਹੜੀ ਚੀਜ਼ ਬਹਿ ਜਾਏ, ਜਿਹੜੀ ਚੀਜ਼ ਘਰ ਕਰ ਰਹੇ ਉਹਨੂੰ ਕੱਢ ਨਹੀਂ ਸਕਦੇ ਤੁਸੀਂ। ਕਹਿੰਦੇ ਭਾਵੇਂ ਉਹਨੇ ਨੌਜਵਾਨ ਉਹਨੇ ਇੱਕੋ ਗੱਲ ਆਖੀ ਵੀ ਮੈਂ ਹਰੇਕ ਚੀਜ਼ ਜਿਹੜੀ ਬਾਣੀ 'ਤੇ ਟੁਕਾ ਕੇ ਵੇਖ ਲੈਂਦਾ ਵੀ ਆਹ ਮੈਂ ਅਰਥ ਪੜ੍ਹੇ ਸੀ, ਰੋਜ਼ ਪੜ੍ਹਦਾ, ਰਿਪੀਟ ਕਰਦਾ ਵੀ ਆਹ ਗੱਲ ਜੇ ਮਹਾਰਾਜ ਨੇ ਕਹੀ ਜੇ ਨਹੀਂ ਕਰਨੀ ਤਾਂ ਨਹੀਂ ਕਰਨੀ, ਜੇ ਇਹ ਨਹੀਂ ਟੁੱਕਦੀ ਤਾਂ ਨਹੀਂ ਟੁੱਕਦੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਕਰਤੇ ਪੁਰਖ ਦੇ ਹੁਕਮ ਅਨੁਸਾਰ, ਸਤਿਗੁਰੂ ਕਹਿਣ ਲੱਗੇ ਜਿਹੜਾ ਧਨ ਜਿਹੜਾ ਦਰਬ ਕਰਤੇ ਪੁਰਖ ਦੇ ਦਰ ਦੇ ਉੱਪਰ, ਚੰਦੂ ਨੂੰ ਵੀ ਤਾਂ ਹੰਕਾਰ ਹੋਇਆ ਸੀ ਨਾ, ਉਹ ਇਹ ਗੱਲ ਕਹਿੰਦਾ ਸੀ ਵੀ ਵੇਖੋ ਜੀ ਮੇਰਾ ਘਰ ਬਹੁਤ ਵੱਡਾ, ਗੁਰੂ ਨਾਨਕ ਸਾਹਿਬ ਜੀ ਦਾ ਘਰ ਫਕੀਰਾਂ ਦਾ ਹੈ। ਉਹਨੇ ਕਿਹਾ ਮੇਰੀ ਪੁੱਤਰੀ ਦਾ ਰਿਸ਼ਤਾ ਹਰਗੋਬਿੰਦ ਸਾਹਿਬ ਨੂੰ ਕਰ, ਇੱਦਾਂ ਕੀਤਾ ਵੀ ਚੁਬਾਰੇ ਦੀ ਟਮੋਰੀ ਨੂੰ ਲਾਏ। ਪਰ ਅਖੀਰ 'ਤੇ ਕੀ ਹੋਇਆ, ਪਤਾ ਲੱਗ ਗਿਆ ਜਿਸ ਧਨ ਦਾ ਅਹੰਕਾਰ ਪਿਆ ਕਰਦਾ ਸੀ, ਜਿਸ ਪਦਵੀ ਦਾ ਅਹੰਕਾਰ, ਨੱਕ ਵਿੱਚ ਨਕੇਲ ਪਾ ਕੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਰੋਲਿਆ ਗਿਆ ਸੀ। ਸਤਿਗੁਰੂ ਕਹਿੰਦੇ ਇਸ ਜੀਵਨ ਵਿੱਚ ਹੰਕਾਰ ਤਾਂ ਸ਼ਾਹਜਹਾਨ ਨੇ ਵੀ ਕੀਤਾ ਸੀ ਨਾ, ਵਜ਼ੀਰ ਖਾਨ ਨੂੰ ਕਿਹਾ ਸੀ ਵੀ ਤੂੰ ਬਾਣੀ ਪੜ੍ਹਦਾ ਨਾ ਗੁਰੂ ਨਾਨਕ ਸਾਹਿਬ ਦੀ, ਤਾਂ ਕਿਹਾ ਜੀ ਹਾਂ। ਹਿਸਟਰੀ ਆਪ ਜੀ ਦੇ ਸਨਮੁੱਖ ਉਹਨੇ ਕਿਹਾ ਫਿਰ ਮੈਨੂੰ ਕੁਝ ਸੁਣਾ। ਉਹਨੇ ਅਖੀਰ 'ਤੇ ਇੱਕ ਪੰਕਤੀ ਸੁਣਾਈ, ਉਹਨਾਂ ਕਿਹਾ ਤੁਹਾਡੇ ਨਾਲ ਢੁੱਕਦੀ ਹੈ ਬਾਦਸ਼ਾਹ, ਕਰਤੇ ਪੁਰਖ ਦਾ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਹੈ ਕਿ ਸੁਲਤਾਨਾ ਘਾਹੋ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ। ਉਹਦੀ ਮਰਜ਼ੀ ਹੋਵੇ ਅਤੇ ਉਹ ਸੁਲਤਾਨ ਤਖਤਾਂ 'ਤੇ ਬੈਠਿਆਂ ਤੂੰ ਵੀ ਘਾਹ ਕਟਾ ਸਕਦਾ ਅਤੇ ਦਰ 'ਤੇ ਮੰਗਣ 'ਤੇ ਵੀ ਭੀਖ ਨਹੀਂ ਪ੍ਰਾਪਤ ਹੁੰਦੀ। ਉਹ ਹੱਸ ਪਿਆ ਤਾੜੀ ਮਾਰ ਕੇ, ਕਹਿੰਦਾ ਇੱਦਾਂ ਥੋੜ੍ਹੀ ਹੋ ਸਕਦਾ, ਹਿੰਦੁਸਤਾਨ ਦਾ ਬਾਦਸ਼ਾਹ ਹਾਂ ਮੈਂ। ਵਜ਼ੀਰ ਖਾਨ ਕਹਿੰਦਾ ਵੀ ਮੈਂ ਤਰਕ ਨਹੀਂ ਕਰਦਾ, ਪਰ ਬਾਣੀ ਦਾ ਇਕੱਲਾ ਇਕੱਲਾ ਬੋਲ ਸੱਚ ਹੈ, ਮੈਨੂੰ ਪਤਾ ਹੈ। ਉਹ ਕਹਿੰਦਾ ਮੈਂ ਪ੍ਰਵਾਨ ਹੀ ਨਹੀਂ ਕਰਦਾ। ਥੋੜ੍ਹਾ ਸਮਾਂ ਹੀ ਬਤੀਤ ਹੋਇਆ ਸੀ, ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਥੋੜ੍ਹਾ ਸਮਾਂ ਬਤੀਤ ਹੋਇਆ ਸੀ, ਸ਼ਾਹਜਹਾਨ ਨੂੰ ਤਖ਼ਤ ਤੋਂ ਉਤਾਰ ਕੇ ਧੱਕੇ ਨਾਲ ਔਰੰਗਜ਼ੇਬ ਬੈਠਾ ਆਪਣੇ ਪਿਤਾ ਨੂੰ ਕੈਦ ਵਿੱਚ ਰੱਖਿਆ, ਘਾਹ ਖੋਦਣ ਦੀ ਸਜ਼ਾ ਦਿੱਤੀ, ਉਹ ਪਾਣੀ ਦਾ ਤੁਪਕਾ ਤੁਪਕਾ ਭਿਖਾਰੀ ਬਣ ਕੇ ਮੰਗਦਾ ਰਿਹਾ, ਪਰ ਅਹਿਲਕਾਰਾਂ ਨੇ ਉਹਨੂੰ ਪਾਣੀ ਨਹੀਂ ਦਿੱਤਾ। ਇਹ ਹਿਸਟਰੀ ਵਿੱਚ ਹੈ ਸਾਡੀ। ਤੁਸੀਂ ਇਸ ਗੱਲ ਦਾ ਨਿਰਣਾ ਇਹ ਵੀ ਮਨ ਵਿੱਚ ਆ ਜਾਂਦਾ ਵੀ ਅਸੀਂ ਆਪਣੀ ਹਿਸਟਰੀ ਵਿੱਚ ਬਹੁਤ ਆਹ ਕੁਝ ਲਿਖ ਦਿੱਤਾ ਹੋਏਗਾ, ਤੁਸੀਂ ਇਹ ਛੱਡ ਦਿਓ, ਤੁਸੀਂ ਕਿਸੇ ਹੋਰ ਦੀ ਹਿਸਟਰੀ, ਕਿਸੇ ਹੋਰ ਧਰਮ ਦੇ ਗੈਰ ਬੰਦੇ ਦੀ ਹਿਸਟਰੀ ਪੜ੍ਹ ਕੇ ਵੇਖ ਲਓ, ਜਦੋਂ ਤੁਹਾਨੂੰ ਪਤਾ ਲੱਗੇਗਾ ਕਿਆ ਵਰਤਾਰਾ ਹੋਇਆ ਸੀ। ਸਤਿਗੁਰੂ ਸਾਹਿਬ ਜੀ ਦੀ ਬਾਣੀ ਜੁਗੋ ਜੁਗ ਅਟਲ ਹੈ। ਸਤਿਗੁਰੂ ਕਹਿਣ ਲੱਗੇ ਧਨਵੰਤਾ ਹੋਏ ਕਿਆ ਕੋ ਗਰਬ ਹੈ, ਜਾਂ ਸਭ ਕਿਸ ਤਿਸਕਾ ਦੀਆ ਦਰਬ ਹੈ, ਜੇ ਦਿੱਤਾ ਹੀ ਉਹਦਾ ਹੈ। ਅਤੇ ਫਿਰ ਮਹਾਰਾਜ ਕਹਿਣ ਲੱਗੇ ਉਹਦਾ ਅਹੰਕਾਰ ਕਿਉਂ, ਅਤ ਸੂਰਾ ਜੇ ਕੋਊ ਕਹਾਵੇ, ਜੇ ਆਪਣੇ ਆਪ ਵਿੱਚ ਕੋਈ ਸੂਰਮਾ ਅਖਵਾਏ, ਮੇਰੇ ਵਰਗਾ ਬਹਾਦਰ ਹੀ ਕੋਈ ਨਹੀਂ। ਪ੍ਰਭ ਕੀ ਕਲਾ ਬਿਨਾ ਕਹਿਤਾਵੇ। ਸਤਿਗੁਰੂ ਕਹਿਣ ਲੱਗੇ ਜਿੰਨਾ ਚਿਰ ਤੱਕ ਪਰਮੇਸ਼ਰ ਦੀ ਨਿਰੰਕਾਰ ਦੀ ਕਲਾ ਨਹੀਂ ਵਰਤਦੀ, ਉਹ ਕਿਤੇ ਜਾ ਹੀ ਨਹੀਂ ਸਕਦਾ, ਕਿਤੇ ਵੀ ਨਹੀਂ। ਪੈਂਦੇ ਖਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਲਿਆ ਹੋਇਆ ਪੁੱਤਰ ਵਾਂਗ ਜਵਾਨ ਕੀਤਾ ਯੋਧਾ ਹੈ। ਕਹਿੰਦੇ ਸੀ ਕਿ ਖੜ੍ਹੇ ਹੋਏ ਸਾਨ ਨੂੰ, ਝੋਟੇ ਨੂੰ ਜਿਹੜਾ ਸੀ ਇੱਕ ਧੱਕਾ ਮਾਰ ਕੇ ਸੁੱਟ ਦਿੰਦਾ ਸੀ, ਲੜਦੇ ਹੋਏ ਸਾਨਾਂ ਦੇ ਸਿੰਘਾਂ ਨੂੰ ਛਡਾਉਣ ਦੀ ਤਾਕਤ ਰੱਖਦਾ ਸੀ। ਏਡੀ ਵੱਡੀ ਸਮਰੱਥਾ ਲਿਖੀ ਗਈ ਕਿ ਚਾਂਦੀ ਦਾ ਉਸ ਵੇਲੇ ਰੱਜਤਪਨ ਸਿੱਕਾ ਹੁੰਦਾ ਸੀ, ਉਹਦੇ ਤੋਂ ਹੱਥ ਅਤੇ ਉਂਗਲੀ ਅਤੇ ਅੰਗੂਠੇ ਦੇ ਵਿੱਚ ਇਸ ਤਰ੍ਹਾਂ ਮਸਲ ਕੇ ਉਹ ਤੋਂ ਹਰਫ ਮਿਟਾ ਦਿੰਦਾ ਸੀ, ਇੱਥੇ ਸਖਤ ਹੱਥ ਸਨ ਉਹਦੇ। ਪਰ ਉਸ ਵੇਲੇ ਥੋੜ੍ਹਾ ਚਿਰ ਅਹੰਕਾਰ ਕਰਕੇ ਸਿੱਖਾਂ ਨੂੰ ਕਹਿੰਦਾ ਵੀ, ਦੋ ਵਾਰੀ ਅਹੰਕਾਰ ਉਹਨੇ ਕੀਤਾ। ਪਹਿਲੀ ਵਾਰੀ ਕਿਹਾ ਵੀ ਮੇਰੇ ਬਰਾਬਰ ਦਾ ਯੋਧਾ ਨਾ ਤਾਂ ਸੰਸਾਰ 'ਤੇ ਜੰਮਿਆ ਅਤੇ ਨਾ ਕੋਈ ਹੋਣਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਏ, ਇਤਿਹਾਸ ਕਹਿੰਦਾ ਵੀ ਉਹਦਾ ਗੁੱਟ ਫੜ ਲਿਆ ਸੀ ਮਹਾਰਾਜ ਨੂੰ, ਗੁਰੂ ਹਰਗੋਬਿੰਦ ਸਾਹਿਬ ਨੇ 7.5 ਫੁੱਟ ਕੱਦ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਮਹਾਨ ਕੋਸ਼ ਦੇ ਕਰਤਾ ਨੇ ਲਿਖਿਆ, ਡਾਕਟਰ ਰਤਨ ਸਿੰਘ ਜੱਗੀ ਹੋਣਾ ਲਿਖਿਆ, ਸੂਰਜ ਪ੍ਰਕਾਸ਼ ਦੇ ਕਰਤਾ ਨੇ ਲਿਖਿਆ ਕਿ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਹੱਥ ਨਾਲ ਗੁੱਟ ਫੜਿਆ ਸੀ ਪੈਂਦੇ ਖਾਨ ਦਾ, ਅਤੇ ਹਿੰਮਤ ਨਹੀਂ ਸੀ ਹੋਈ ਵੀ ਉਹ ਛੁਡਾ ਸਕੇ। ਉਹ ਚੀਕਾਂ ਮਾਰ ਕੇ ਰੋ ਕੇ ਕਹਿੰਦਾ ਸੀ ਤੁਸੀਂ ਮੇਰੀ ਸਿੱਖਾਂ ਵਿੱਚ ਬੇਇੱਜ਼ਤੀ ਕਰ ਰਹੇ ਹੋ। ਮਹਾਰਾਜ ਕਹਿਣ ਲੱਗੇ ਪੁੱਤਰਾ ਨਹੀਂ, ਸਮਝਾ ਰਹੇ ਹਾਂ ਕਿ ਅਹੰਕਾਰ ਵੱਡੇ ਵੱਡੇ ਵਿਅਕਤੀਆਂ ਨੂੰ ਕਮਲਾ ਕਰ ਦਿੰਦਾ ਹੈ, ਬੇਮਤੀਆਂ ਕਰ ਦਿੰਦਾ ਹੈ, ਅਹੰਕਾਰ ਦੇ ਵਿੱਚ ਬੰਦਾ ਬੇਮਤ ਹੋ ਜਾਂਦਾ ਹੈ। ਔਰ ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਜੀਵਨ ਵਿੱਚ ਅਤ ਸੂਰਾ ਜੇ ਕੋਊ ਕਹਾਵੇ, ਪ੍ਰਭ ਕੀ ਕਲਾ ਬਿਨਾਂ ਕਹਿਤਾ ਹੋਵੇ। ਕਹਿਣਗੇ ਜੇ ਨਿਰੰਕਾਰ ਉਹਨੂੰ ਟਕਨੀਕ ਹੀ ਕੋਈ ਨਾ ਦੇਵੇ ਫਿਰ ਕੀ ਕਰ ਲਏ, ਜੇ ਟਕਨੀਕ ਹੀ ਨਾ ਦੇਵੇ। ਤੁਸੀਂ ਇਹ ਜਾਣੋਗੇ ਕਿ ਕਰਨ ਅਤੇ ਅਰਜੁਨ ਜਦੋਂ ਆਪਾਂ ਆਮ ਕਰਕੇ ਭਗਵਤ ਗੀਤਾ ਦਾ ਜ਼ਿਕਰ ਕਰਦੇ ਹਾਂ ਉਸ ਵਕਤ ਬਹੁਤ ਵੱਡਾ ਜਿਹੜਾ ਹੈ ਉਹਦੇ ਵਿੱਚ ਨਿਰਣਾ ਪ੍ਰਸਤਾਵ ਆਉਂਦਾ ਕਿ ਜਿਸ ਵੇਲੇ ਅਰਜਨ ਉੱਚੀ ਜਾਤ ਦਾ ਸੀ ਕਰਨ ਨੀਵੀਂ ਜਾਤ ਦਾ ਹੈ, ਉਹਦੇ ਕੋਲ ਗੁਣ ਬਹੁਤ ਵੱਡਾ ਹੈ ਪਰ ਉਹਨੇ ਸਿੱਖਿਆ ਬਹੁਤ ਵੱਡੇ ਤਲ 'ਤੇ ਬਹੁਤ ਜ਼ਿਆਦਾ ਸਿੱਖੇ ਹੋਣ ਕਰਕੇ ਕਰਨ ਵੀ ਜਿਹੜਾ ਸੀ ਭਾਵੇਂ ਉਹਦੀ ਜਾਤ ਸੰਸਾਰ ਵਿੱਚ ਬਹੁਤੀ ਨੀਵੀਂ ਨਹੀਂ ਪ੍ਰਵਾਨ ਕਰਨ ਯੋਗ ਸੀ ਪਰ ਉਸ ਵੇਲੇ ਅਰਜੁਨ ਦਾ ਗੁਰੂ ਵੀ ਇਸ ਗੱਲ ਦਾ ਨਿਰਣਾ ਚਾਹੁੰਦਾ ਸੀ ਵੀ ਅਰਜਨ ਤੋਂ ਅਰਜਨ ਦੀ ਬਰਾਬਰੀ ਕੋਈ ਨਾ ਕਰ ਸਕੇ। ਇੱਕ ਦਿਨ ਉਹ ਆਪਣੇ ਗੁਰੂ ਨੂੰ ਜਿਹੜਾ ਸੀ ਆਪਣੀ ਗੋਦੀ ਵਿੱਚ ਸਿਰ ਰੱਖ ਕੇ ਸੌਣ ਦਾ ਮੌਕਾ ਦਿੰਦਾ ਵੀ ਤੁਸੀਂ ਆਰਾਮ ਕਰ ਲਓ, ਔਰ ਇੱਕ ਕੀੜਾ ਬਣ ਕੇ ਇੱਕ ਰਾਕਸ਼ਸ਼ ਉਹਦੇ ਸਰੀਰ ਨੂੰ ਨੋਚਦਾ ਹੈ, ਉਹਦੇ ਖੂਨ ਨਿਕਲਦਾ ਅਤੇ ਉਹਦੇ ਗੁਰੂ ਦੇ ਥੱਲੇ ਚਲਾ ਜਾਂਦਾ, ਉਹ ਆਪਣੇ ਸਰੀਰ ਦਾ ਖੂਨ ਨਿਕਲਣ ਦਿੰਦਾ ਪਰ ਆਪਣੇ ਗੁਰੂ ਨੂੰ ਡਿਸਟਰਬ ਨਹੀਂ ਕਰਦਾ ਵੀ ਸੁੱਤਾ ਰਹੇ ਕੋਈ ਨਹੀਂ ਮੇਰੀ ਮੌਤ ਹੋ ਜਾਏ, ਖੂਨ ਨਿਕਲਦਾ ਨਿਕਲਦਾ। ਪਰ ਜਦੋਂ ਉਹਦੇ ਥੱਲੇ ਖੂਨ ਚਲਾ ਗਿਆ ਇਕਦਮ ਗਿੱਲਾ ਹੋ ਕੇ ਉੱਠਿਆ, ਉਹਨੇ ਵੇਖਿਆ ਵੀ ਸਾਰਾ ਪੱਟ ਜਿਹੜਾ ਸੀ ਉਹਦੇ 'ਚੋਂ ਖੂਨ ਨਿਕਲਦਾ ਪਿਆ, ਉਹਨੇ ਬਕਾਇਦਾ ਸ਼ਾਬਾਸ਼ੀ ਦੇਣ ਦੇ ਮਾਰੇ ਉਹਨੇ ਸ਼ਰਾਪ ਦਿੱਤਾ, ਉਹਨੇ ਕਿਹਾ ਵੀ ਤੂੰ ਤੇਰਾ ਖੂਨ ਮੇਰੇ ਸਰੀਰ ਨੂੰ ਛੋਹ ਗਿਆ ਹੈ, ਤੂੰ ਮੈਨੂੰ ਅਪਵਿੱਤਰ ਕਰ ਦਿੱਤਾ ਹੈ ਔਰ ਇਹਦੇ ਵਾਸਤੇ ਮੈਂ ਤੈਨੂੰ ਸ਼ਰਾਪ ਦਿੰਦਾ ਵੀ ਤੇਰੇ ਕੋਲ ਗੁਣ ਤਾਂ ਬਹੁਤ ਹੋਵੇਗਾ ਅਰਜਨ ਨੂੰ ਵੀ ਜ਼ਿਆਦਾ ਹੈ ਪਰ ਤੂੰ ਜੰਗ ਦੇ ਮੈਦਾਨ 'ਤੇ ਵਿੱਚ ਇਹ ਤੋਂ ਕੰਮ ਹੀ ਨਹੀਂ ਲੈ ਸਕੇਗਾ, ਜੰਗ ਦੇ ਮੈਦਾਨ 'ਚ ਵਿੱਚ ਕੰਮ ਨਹੀਂ ਆਏਗਾ। ਪਰ ਸਤ ਸਮਾਂ ਇਹੋ ਜਿਹਾ ਸੀ ਕਰਨ ਜੂਝਦਾ ਤਾਂ ਰਿਹਾ ਪਰ ਅਸਲ ਵੇਲੇ ਜੰਗ ਦੇ ਮੈਦਾਨ ਦੇ ਵਿੱਚ ਉਹਦਾ ਗੁਣ ਕੰਮ ਹੀ ਨਹੀਂ ਆਉਂਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣ ਲੱਗੇ ਜਿੱਦਣ ਕਰਤਾ ਪੁਰਖ ਬਹੁਤ ਵਿਦਵਾਨ ਬਣਾ ਦੇ, ਬਹੁਤ ਗੁਣਵਾਨ ਬਣਾ ਦੇ, ਬਹੁਤ ਕਲਾਵਾਨ ਬਣਾ ਦੇ ਤਾਂ ਸ਼ੁਕਰ ਕਰਨਾ ਬਹੁਤ ਲਾਜ਼ਮੀ ਹੈ ਕਿਉਂਕਿ ਇੱਥੇ ਵੱਡੇ ਵੱਡੇ ਕਲਾਵਾਨ ਬੰਦੇ ਹੱਥ ਧੋ ਕੇ ਵਾਪਸ ਹੋਣ ਦੇ ਵੇਖੇ ਗਏ। ਪਹਿੰਦੇ ਖਾਨ ਤਿੰਨ ਤਿੰਨ ਵਾਰ ਗੁਰੂ ਹਰਗੋਬਿੰਦ ਸਾਹਿਬ 'ਤੇ ਕਰਦਾ ਜਿਹਦੇ ਇੱਕ ਵਾਰ ਨਾਲ ਬੰਦਾ ਦੂਜਾ ਸਾਹ ਨਹੀਂ ਸੀ ਲੈਂਦਾ, ਤਿੰਨ ਵਾਰ ਕਰਕੇ ਵੀ ਸਤਿਗੁਰੂ ਦਾ ਕੁਛ ਨਹੀਂ ਵਿਗਾੜ ਸਕਿਆ। ਮਹਾਰਾਜ ਨੇ ਮੋਢੇ 'ਤੇ ਹੱਥ ਰੱਖ ਕੇ ਕਿਹਾ ਸੀ ਪੁੱਤਰਾ ਪਿਓ 'ਤੇ ਚੜ੍ਹਾਈ ਕਰਕੇ ਆ ਗਿਆ, ਤਿੰਨ ਵਾਰੀ ਵਾਰ ਕਰ, ਮੌਕੇ ਦਿੱਤੇ ਉਹਨੇ ਤਿੰਨ ਵਾਰ ਕੀਤੇ ਸਤਿਗੁਰੂ 'ਤੇ ਕੋਈ ਅਸਰ ਨਹੀਂ ਹੋਇਆ। ਮਹਾਰਾਜ ਫਿਰ ਕਹਿੰਦੇ ਆ ਪੈਂਦੇ ਖਾਨ ਪੁੱਤਰਾ ਸੁਧਰ ਜਾਓ ਕਿ ਨਾ ਵਾਰ ਕਰੋ ਤੁਸੀਂ। ਮਹਾਰਾਜ ਨੇ ਇੱਕੋ ਵਾਰ ਕੀਤਾ ਜਨੇਊ ਦੇ ਵਾਂਗ ਇੱਕ ਹਿੱਸਾ ਸਰੀਰ ਦਾ ਕੱਟ ਕੇ ਜ਼ਮੀਨ ਵਿੱਚ ਤਲਵਾਰ ਚਲੀ ਗਈ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਹਿੱਸਾ ਪੂਰਾ ਨਾਲੋਂ ਲੱਥ ਜਾਂਦਾ ਹੈ, ਸਹਿਕਦਾ ਹੋਇਆ। ਮਹਾਰਾਜ ਕਹਿੰਦੇ ਪੜ੍ਹ ਕਲਮਾ, ਜਦੋਂ ਆਹ ਵਾਲਾ ਹਿੱਸਾ ਬਿਲਕੁਲ ਲੱਥ ਗਿਆ ਮਹਾਰਾਜ ਕਹਿਣ ਲੱਗੇ ਪੜ੍ਹ ਕਲਮਾ ਹੁਣ, ਅਤੇ ਅਖੀਰਲੇ ਜਾਂਦੇ ਜਾਂਦੇ ਦੇ ਬੋਲ ਸਨ ਵੀ ਮੇਰਾ ਕਲਮਾ ਵੀ ਤੁਸੀਂ, ਮੇਰੀ ਨਮਾਜ਼ ਵੀ ਤੁਸੀਂ, ਮੇਰਾ ਖੁਦਾ ਵੀ ਤੁਸੀਂ। ਸਤਿਗੁਰੂ ਨੇ ਫਿਰ ਢਾਲ ਨਾਲ ਛਾਂ ਕਰਕੇ ਉਹਨੂੰ ਵੀ ਬਖਸ਼ ਲਿਆ ਸੀ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਕੋਈ ਵੀ ਗੁਣ ਹੋਵੇ ਉਹਦਾ ਅਹੰਕਾਰ ਨਹੀਂ, ਉਹਦੀ ਹਉਮੈ ਨਹੀਂ। ਅਤ ਸੂਰਾ ਜੇ ਕੋ ਕਹਾਵੇ, ਜਦੋਂ ਆਪਾਂ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਵਿਦਵਾਨਾਂ ਨੂੰ ਪੜ੍ਹਦੇ ਹਾਂ ਤਾਂ ਗੁਰਬਾਣੀ ਵਿੱਚ ਦੋ ਤਰ੍ਹਾਂ ਦੇ ਸੂਰਮੇ ਅਤੇ ਗ੍ਰੰਥਾਂ ਵਿੱਚ ਉਹਨਾਂ ਦੀ ਵਿਆਖਿਆ ਵਿੱਚ ਤਿੰਨ ਤਰ੍ਹਾਂ ਦੇ ਸੂਰਮਿਆਂ ਦਾ ਜ਼ਿਕਰ ਹੈ। ਪਹਿਲੀ ਤਰ੍ਹਾਂ ਦਾ ਸੂਰਮਾ ਹੈ ਜਿਹਨੂੰ ਸਤਿਗੁਰੂ ਜੀ ਨੇ ਕਿਹਾ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾੜ ਨਾ ਕੀਜੈ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। ਉਹ ਸੂਰਮਾ ਮੌਤ ਪ੍ਰਵਾਨ ਕਰਦਾ ਪਰ ਰਣ ਖੇਤਰ ਨਹੀਂ ਛੱਡਦਾ, ਆਪਣੇ ਦੀਨ ਆਪਣੇ ਧਰਮ ਵਾਸਤੇ ਲੜਦਾ ਹੈ। ਇੱਕ ਉਹ ਸੂਰਮਾ ਹੈ ਜਿਹੜਾ ਸ਼ਸਤਰਧਾਰੀ ਹੈ, ਇੱਕ ਉਹ ਸੂਰਮਾ ਹੈ ਜਿਹਨੂੰ ਸਤਿਗੁਰੂ ਜੀ ਨੇ ਕਿਹਾ ਕਿ ਅੰਮ੍ਰਿਤ ਵੇਲੇ ਚੌਂਕੜਾ ਲਾ ਕੇ ਬੈਠਦਾ ਹੈ, ਪੰਜ ਵਿਕਾਰਾਂ ਦੀ ਫੌਜ, 25 ਪ੍ਰਕਿਰਤੀਆਂ ਰਾਹੀਂ ਪੰਜਾਂ ਵਿਕਾਰਾਂ ਦੀ ਫੌਜ, ਪੰਜ ਪੰਜ ਵਿਕਾਰ, ਪੰਜ ਪੰਜ ਯੋਧੇ ਲੈ ਕੇ ਉਹਦੇ ਸੁਰਤ ਦੇ ਉੱਪਰ ਵਾਰ ਕਰਦੇ ਨੇ ਅਤੇ ਉਹ ਚੌਂਕੜਾ ਮਾਰ ਕੇ ਆਪਣੇ ਮਨ ਰੂਪੀ ਯੋਧੇ ਨੂੰ ਬਲਵਾਨ ਕਰਕੇ ਜਦੋਂ ਫਿਰ ਵੀ ਸਿਮਰਨ ਵਿੱਚ ਜੁੜਿਆ ਰਹਿੰਦਾ, ਇੱਕ ਉਹਨੂੰ ਸੂਰਾ ਕਿਹਾ ਜਾਂਦਾ ਜਿਹਨੂੰ ਸਤਿਗੁਰੂ ਨੇ ਕਿਹਾ ਜਾਗੋ ਹਰ ਰੰਗ ਲਾ ਕੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਿਹਨੇ ਆਪਣਾ ਆਤਮ ਜਿਣੈ ਆ तम, तम जिहड़ा तमां तों रहित है, आत्म स्वरूप जिहड़ा निरंकार है, आत्म जिणै जिणै दा अर्थ है जित लैणा, आत्म जिणै सगल वस तक है, सारा कुछ उहदे वस विच है। सतगुरु गुरु नानक साहिब जी तों पुछिए महाराज, बिल्कुल सच्चे पातशाह कहिण लगे, मन जीतै जग जीत, आत्म जिणै सगल वस तक है जग का सतगुरु पूरा। ਅਤੇ ਦੂਸਰੇ ਸੂਰ ਜਿਹੜਾ ਬਾਹਰੀ ਪੱਖ ਹੈ ਸੂਰਮਿਆਂ ਦਾ, ਉਹ ਹੈ ਪਹਿਲਾ ਸੂਰਮਾ ਹੈ ਰਥੀ, ਦੂਸਰਾ ਮਹਾਰਥੀ ਅਤੇ ਤੀਸਰਾ ਅਤਰਥੀ। ਤਿੰਨ ਤਰ੍ਹਾਂ ਦੇ ਸੂਰਮੇ। ਰਥੀ ਸੂਰਮਾ ਜਿਹੜਾ ਆਪਣੇ ਬਰਾਬਰ ਦੇ ਬੰਦੇ ਨਾਲ ਮੁਕਾਬਲਾ ਕਰਦਾ ਹੈ, ਮਹਾਰਥੀ ਜਿਹੜਾ ਆਪਣੇ ਤੋਂ 10 ਗੁਣਾ ਵੱਧ ਤਾਕਤ ਵਾਲੇ ਬੰਦਿਆਂ ਨਾਲ ਮੁਕਾਬਲਾ ਕਰਦਾ ਹੈ, ਅਤਰਥੀ ਉਹ ਹੈ ਜਿਹੜਾ ਅਣਗਿਣਤ ਫੌਜ ਦੇ ਸਾਹਮਣੇ ਵੀ ਜੂਝ ਜਾਂਦਾ, ਪੁਰਜਾ ਪੁਰਜਾ ਕੱਟ ਮਰ ਜਾਂਦਾ ਪਰ ਰਣ ਖੇਤਰ ਨਹੀਂ ਛੱਡਦਾ। ਸਤਿਗੁਰੂ ਇਹ ਬਖਸ਼ਿਸ਼ ਮਹਾਰਾਜ ਸਾਡੇ ਸਨਮੁਖ ਕਰਦੇ, ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾਂ ਕਹਿਤਾਵੈ। ਕਿੱਥੇ ਚਲਾ ਜਾਏਗਾ ਜੇ ਨਿਰੰਕਾਰ ਆਪਣੀ ਕਲਾ ਹੀ ਨਾ ਦਏਗਾ। ਬਹੁਤ ਕੁਝ ਚੇਤਾ ਕਰਕੇ ਆਈਏ ਵੀ ਆਹ ਵੀ ਕੁਝ, ਆਹ ਵੀ ਕੁਝ, ਆਹ ਵੀ ਕੁਝ ਮੇਰੇ ਕੋਲ ਹੈ, ਜੋ ਗੁਰਦੁਆਰਾ ਸਾਹਿਬ ਦੇ ਅੰਦਰ ਦਰਵਾਜ਼ਾ ਅੰਦਰ ਲੰਘਦੇ ਹੋ ਸਾਰਾ ਕੁਝ ਭੁਲਾ ਦੇ, ਕੀ ਕਰੋਗੇ? ਤੁਸੀਂ ਸਪੈਸ਼ਲ ਕਿਸੇ ਬੰਦੇ ਕੋਲ ਜਾਂਦੇ ਹੋ ਵੀ ਮੈਂ ਛੇਤੀ ਨਾਲ ਜਾ ਕੇ ਆਹ ਕੰਮ ਕਰਾ ਲੈਂਦਾ, ਅਤੇ ਜਾ ਕੇ ਜਦੋਂ ਕੰਮ ਹੀ ਭੁੱਲ ਜਾਂਦਾ ਫਿਰ ਕਿਹਨੂੰ ਕਹਿੰਦੇ? ਕਹਿੰਦੇ ਜਿਹੜੇ ਕੰਮ ਆਇਆ ਸੀ ਉਹ ਚੇਤਾ ਹੀ ਭੁੱਲ ਗਿਆ। ਇਹਦਾ ਅਰਥ ਇਹ ਹੈ ਕਿ ਉਹ ਸਮਰੱਥ ਵਾਰ ਵਾਰ ਕਹਿ ਰਿਹਾ ਹੈ ਕਿ ਸ਼ੁਕਰ ਵਿੱਚ ਜੁੜੀਏ, ਉਹਦਾ ਸ਼ੁਕਰ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਅਗਲੀ ਅਵਸਥਾ, ਜੇ ਕੋ ਹੋਏ ਬਹਿ ਦਾਤਾਰ, ਜੇ ਕੋ ਆਪਣੇ ਆਪ ਨੂੰ ਦਾਤਾਰ ਮੰਨੇ ਵੀ ਮੇਰੇ ਕਰਕੇ ਸਾਰੇ ਪਿੰਡ ਦਾ ਰਾਸ਼ਨ ਚੱਲ ਰਿਹਾ, ਮੇਰੇ ਕਰਕੇ ਸਾਰੇ ਪਿੰਡ ਦੀ ਪ੍ਰਤਪਾਲਣਾ ਹੋ ਰਹੀ, ਮੈਂ ਇੰਨੇ ਪਰਿਵਾਰਾਂ ਦੀ ਪਾਲਣਾ ਕਰ ਰਿਹਾ, ਅਤੇ ਸਤਿਗੁਰੂ ਕਹਿਣ ਲੱਗੇ ਇਹ ਗੱਲ ਦਾ ਧਿਆਨ ਰੱਖਣਾ ਕਿ ਤਿਸ ਦੇਣ ਹਾਰ ਜਾਣੇ ਖਾਵਾਰ। ਮਹਾਰਾਜ ਕਹਿਣ ਲੱਗੇ ਉਹ ਦੇਣ ਵਾਲਾ ਅਕਾਲ ਪੁਰਖ ਉਹਨੂੰ ਫਿਰ ਗਵਾਰ ਜਾਣਦਾ ਹੈ, ਮੂਰਖ ਜਿਹੜਾ ਆਪਣੇ ਆਪ ਨੂੰ ਦਾਤਾ ਸਮਝੇ। ਕੁਤਬ ਮੀਨਾਰ ਬਣਾਉਣ ਵਾਲਾ ਹਾਕਮ ਜਦੋਂ ਇੱਕ ਸੰਤ ਨੂੰ ਸੱਦ ਕੇ ਕਹਿੰਦਾ, ਵੇਖੋ ਜੀ ਕੁਤਬ ਮੀਨਾਰ 'ਤੇ 2000 ਬੰਦਾ ਕੰਮ ਕਰ ਰਿਹਾ, ਮੈਂ ਰਿਜਕ ਦੇ ਰਿਹਾ ਇਹਨਾਂ ਨੂੰ, ਉਹਨਾਂ ਨੇ ਲਾਗੋਂ ਹੀ ਫੜ ਕੇ ਪੱਥਰ ਤੁੜਵਾ ਦਿੱਤਾ, ਜਦੋਂ ਦੋ ਟੋਟੇ ਹੋਏ ਵਿੱਚੋਂ ਸ਼ੱਕਰ ਖੋਰ ਕੀੜਾ ਨਿਕਲਿਆ, ਕਹਿਣਗੇ ਜੇ ਤੂੰ ਇਹਨਾਂ ਨੂੰ ਦੇ ਰਿਹਾ ਤਾਂ ਫਿਰ ਆ ਕੀੜੇ ਨੂੰ ਕੌਣ ਦੇ ਰਿਹਾ, ਇਹਦੇ ਕੋਲ ਕਿਵੇਂ ਪਹੁੰਚ ਰਿਹਾ? ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ, ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਤਰਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ। ਅੱਗੇ ਸਤਿਗੁਰੂ ਜੀ ਕਹਿੰਦੇ, ਜਿਸ ਗੁਰਪ੍ਰਸਾਦ ਟੂਟੈ ਹਉ ਰੋਗ, ਜਿਹਦੀ ਕਿਰਪਾ ਸਦਕਾ। ਮਹਾਰਾਜ ਕਹਿਣਗੇ, ਜਿਸ ਇਹ ਜੀਵਨ ਦੇ ਵਿੱਚ ਜਿਸ ਗੁਰਪ੍ਰਸਾਦ, ਜਿਸ ਗੁਰ, ਗੁਰ ਦਾ ਅਰਥ ਗੂ ਪਲੱਸ ਰੂਪ ਆਵ ਅਗਿਆਨਤਾ ਰੂਪ ਹਨੇਰੇ ਨੂੰ ਗਿਆਨ ਰੂਪੀ ਪ੍ਰਕਾਸ਼ ਨਾਲ ਦੂਰ ਕਰ ਦੇਣ ਵਾਲਾ ਗੁਰੂ, ਜੋ ਪ੍ਰਕਾਸ਼ ਰੂਪ ਹੈ, ਸੱਤ ਚੇਤਨ ਆਨੰਦ ਸਰੂਪ ਸਤਿਗੁਰੂ ਹੈ। ਮਹਾਰਾਜ ਕਹਿਣਗੇ, ਜਿਸ ਗੁਰਪ੍ਰਸਾਦ, ਜਿਹਦੀ ਕਿਰਪਾ ਪ੍ਰਸਾਦ ਦੁਆਰਾ ਟੁੱਟੈ ਟੁੱਟ ਜਾਂਦੇ ਹਨ, ਹਉਂ ਰੋਗ ਹਉਮੈ ਰੋਗ, ਨਾਨਕ ਸੋਜਨ ਸਦਾ ਰੋਗ। ਸਤਿਗੁਰੂ ਜੀ ਕਹਿੰਦੇ, ਜਿਹਦਾ ਹਉਮੈ ਦਾ ਰੋਗ ਗੁਰੂ ਦੀ ਕਿਰਪਾ ਨਾਲ ਟੁੱਟ ਜਾਂਦਾ ਹੈ, ਪਾਤਸ਼ਾਹ ਜੀ ਕਹਿਣ ਲੱਗੇ ਸਮਝ ਲੈਣਾ ਕਿ ਉਹ ਅਰੋਗ ਹੋ ਗਿਆ ਹੈ। ਅਰੋਗ ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹਉਮੈ ਰੋਗ ਨੂੰ ਸਭ ਤੋਂ ਵੱਡਾ ਰੋਗ ਮੰਨਿਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰਦੇ ਕਿ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰ ਰੋਗ। ਪੰਚ ਦੋਖ, ਪੰਜ, ਇੱਕ ਤੇ ਪੰਜ ਵਿਕਾਰ ਅਤੇ ਇੱਕ ਪੰਚ ਦੋਖ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਨੂੰ ਪੰਚ ਦੋਖ ਕਿਹਾ ਗਿਆ ਹੈ। ਮਹਾਰਾਜ ਕਹਿਣਗੇ, ਪੰਚ ਦੋਖ ਅਰ ਅਹੰ ਰੋਗ, ਸਭ ਤੋਂ ਵੱਡਾ ਰੋਗ ਜਿਹੜਾ ਹੈ ਉਹ ਹਉਮੈ ਹੈ। ਇਹੋ ਤਨ ਅਤੇ ਸਗਲ ਦੂਰ ਕੀਨ, ਗੁਰੂ ਨੇ ਇਹ ਸਾਰਾ ਤਨ ਤੋਂ, ਸਰੀਰ ਤੋਂ ਦੂਰ ਕਰ ਦਿੱਤਾ ਹੈ। ਜਿਸ ਗੁਰਪ੍ਰਸਾਦ ਟੁੱਟੈ ਹੋ ਰੋਗ, ਜਿਸ ਦਾ ਗੁਰੂ ਦੀ ਕਿਰਪਾ ਸਦਕਾ ਪ੍ਰਸਾਦ ਰਹਿਮਤ ਨਾਲ ਟੁੱਟੈ ਟੁੱਟ ਜਾਂਦਾ ਹੈ, ਹਉ ਰੋਗ ਹਉਮੈ ਦਾ ਰੋਗ, ਨਾਨਕ ਸੋਜਨ ਸਦਾ ਅਰੋਗ। ਸਤਿਗੁਰੂ ਜੀ ਕਹਿਣਗੇ, ਹੇ ਨਾਨਕ ਜੀ, ਉਹ ਸਦੀਵੀ ਸਦਾ ਹੀ ਅਰੋਗ ਹੋ ਗਏ ਹਨ, ਉਹਨਾਂ ਨੂੰ ਕੋਈ ਰੋਗ ਨਹੀਂ, ਕਿਉਂਕਿ ਉਹਨਾਂ ਨੂੰ ਰੱਖ ਲਿਆ ਹੈ ਕਰਤੇ ਪੁਰਖ ਨੇ, ਆਪ ਕਿਰਪਾ ਕਰ ਦਿੱਤੀ ਹੈ, ਸਾਰੇ ਦੇ ਸਾਰੇ ਰੋਗ ਸਮਾਪਤ ਕਰ ਦਿੱਤੇ ਸਤਿਗੁਰੂ ਸਾਹਿਬ ਦੀ ਕਿਰਪਾ ਕਰਨ। ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ, ਆਪ ਜੀ ਕਰੋ ਕਿਰਪਾਲਤਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਜਿਸ ਗੁਰਪ੍ਰਸਾਦ ਟੁੱਟੈ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਰ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਨ ਕਰਾਉਣਗੇ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਸਾਧ ਸੰਗਤ ਜੀ ਸੰਧਿਆ ਸਮੇਂ ਦੇ ਦੀਵਾਨਾਂ ਵਿੱਚ ਆਪ ਜੀ ਬੜੇ ਪਿਆਰ ਨਾਲ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਸਾਨੂੰ ਕਰ ਰਹੇ ਸੀ। ਸੋ ਦਿੱਤੇ ਗਏ ਸਮੇਂ ਦੀ ਸਮਾਪਤੀ ਹੈ। ਸਤਿਗੁਰ ਕਿਰਪਾ ਕਰਨ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ, ਸਾਡਾ ਗਾਵਿਆ ਸੁਣਿਆ ਆਪਣੇ ਦਰ ਉੱਤੇ ਪ੍ਰਵਾਨ ਕਰਨ। ਸੋ ਇੰਨੀ ਸੇਵਾ ਪ੍ਰਵਾਨ ਕਰਨ ਜਾਓ, ਰਲ ਕੇ ਅਨੰਦ ਸਾਹਿਬ ਬਾਣੀ ਜਾਪ ਕਰੀਏ। ਜਿੰਨੀ ਵੀ ਸੰਗਤ ਹੈ ਸਾਰੀ ਸੰਗਤ ਆਪਣੀ ਹਾਜ਼ਰੀ ਲਵਾਇਓ ਜੀ, ਕੋਈ ਵੀ ਰਿਸਣਾ ਵਾਂਝੀ ਨਾ ਰਹੇ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰਦਾਸ, ਜੀਓ ਪਿੰਡ ਸਭ ਤੇਰੀ ਰਾਹ, ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਉੱਚੇ ਤੇ ਉੱਚਾ ਭਗਵਨ, ਸਗਲ ਸਮਗਰੀ ਤੁਮਰੈ ਸੂਤਰ ਧਾਰੀ।

ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰੇ ਘਰ ਨਾਉਣੀ ਦੇ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕਿਨ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਘਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾਨ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵੇ ਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪ੍ਰਤਾਪ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਜੀ ਦੇ ਦਰ ਕਰਦੇ ਸੇਵਕ ਪਰਿਵਾਰ ਸਤਿਗੁਰੂ ਸਾਹਿਬ ਹਾਜ਼ਰੀਆਂ ਭਰ ਰਹੇ ਹਨ ਸਤਿਗੁਰੂ ਸੰਧਿਆ ਸਮੇਂ ਦੀਵਾਨ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਦੇ ਹਜ਼ੂਰ ਸੋਦਰ ਰਹਿਦਾ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਗੁਰਸ਼ਬਦ ਵਿਚਾਰਾਂ ਹੋਈਆਂ ਆਰਤੀ ਕੀਰਤਨ ਹੋਏ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਕਰੋ ਕਿਰਪਾ ਸਤਿਗੁਰੂ ਜੀਓ ਬੇਅੰਤ ਸੰਗਤਾਂ ਹਾਜ਼ਰ ਹਨ ਹਾਜ਼ਰੀਆਂ ਦਰ ਪ੍ਰਵਾਨ ਕਰੋ ਸਰਦਾਰ ਅਜੈ ਸਿੰਘ ਸਪਰਾ ਵੱਲੋਂ ਸਵਰਗ ਵਾਸੀ ਮਾਤਾ ਮਲਕੀਤ ਕੌਰ ਜੀ ਸਪਰਾ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਕਿਰਪਾ ਕਰਨੀ ਸਤਿਗੁਰੂ ਜੀਓ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਸਰਦਾਰ ਅਜੈ ਸਿੰਘ ਸਪਰਾ ਪਰਿਵਾਰ ਨੂੰ ਚੜ੍ਹਦੀ ਕਲਾ ਤੰਦਰੁਸਤੀ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ ਸਤਿਗੁਰੂ ਜੀਓ ਸਮੂਹ ਪਰਿਵਾਰ ਵੱਲੋਂ ਮਾਤਾ ਜੀ ਨਮਿਤ ਅਰਦਾਸ ਬੇਨਤੀ ਦਰ ਪ੍ਰਵਾਨ ਕਰੋ ਕਰੋ ਕਿਰਪਾ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ,

ਇਸ ਸਰੀਰਾ ਮੇਰਿਆ ਇਸ ਜਗ ਮੈਂ ਆਏ ਗਏ ਕਿਆ ਤੁਦ ਕਰਮ ਕਮਾਇਆ ਕੀ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ

ਜਿਸ ਪਾਸ ਬੈਠਿਆਂ ਸੋਹੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਬੜੇ ਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਵਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਨੋ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਸ਼ਾਮ ਦੇ ਗੁਰੂ ਕੇ ਲੰਗਰਾਂ ਦੇ ਵਿੱਚ ਖੀਰ ਦੀਆਂ ਸੇਵਾਵਾਂ ਸੇਵਕ ਪਰਿਵਾਰ, ਬੀਬੀ ਸੁਪ੍ਰੀਤ ਕੌਰ, ਸਮੁੱਚੇ ਪਰਿਵਾਰ ਵੱਲੋਂ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਨਿਭਾਈਆਂ ਜਾ ਰਹੀਆਂ। ਗੁਰੂ ਸਾਹਿਬ ਕਿਰਪਾ ਕਰਨ, ਬੱਚੇ ਦੇ ਸਿਰ 'ਤੇ ਆਪਣਾ ਮੇਰਾ ਪ੍ਰਯਤ ਰੱਖਣ, ਗੁਰਸਿੱਖੀ ਜੀਵਨ

20 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਸਤਿਗੁਰਾਂ ਦੇ ਪਾਵਨ ਦਿਹਾੜੇ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ 'ਤੇ ਸਾਰੇ ਦਿਹਾੜੇ ਮਨਾਏ ਜਾ ਰਹੇ ਨੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਜੀ। ਭੁੱਲਾਂ ਚੁੱਕਾਂ ਦੇਖੇ ਮਾਂ ਜੀ ਫਤਿਹ ਬੁਲਾਓ।

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗੌਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜੀ ਜਿੱਠੇ ਸਬਦ ਪਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਨਾਲ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਤਾਂ ਨਿਉਟਿਆਂ ਦੇ ਉੱਠ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੜੀ ਬੇਨਤੀ ਹੈ ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨਾਲ ਖੁੱਲ੍ਹੇ ਦਰਸ਼ਨ ਦੁਆਰਾ ਬਖਸ਼ਿਸ਼ ਕਰਕੇ ਨਿਹਾਲ ਕੀਤਾ ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ ਨਾਲ ਨਾਲ ਸੋਹੇਲਾ ਸਾਹਿਬ ਦੀ ਬਾਣੀ ਜਾਪ ਹੋਏ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣਿਆ ਜਾਣੇ ਹੋਏ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤ ਰਿਖਿਆ ਬਖਸ਼ ਦੇਣੀ ਜੀ ਅੱਗੇ ਤੋਂ ਸਮਾਪਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ ਆਪ ਜੀ ਦੀ ਕਿਰਪਾ ਮਹਿਰਾਮ ਸਦਕਾ ਚਾਰ ਪਹਿਰ ਦੇਣਾ ਐਸੇ ਸੁੱਖਾਂ ਨਾਲ ਬਤੀਤ ਹੋਇਆ ਹਜ਼ਾਰ ਪਹਿਰ ਰਹਿਣਾ ਹੀ ਹੈ ਭਾਣੇ ਅੰਦਰ ਬਤੀਤ ਕਰਾਉਣੇ ਅੰਮ੍ਰਿਤ ਵੇਲੇ ਸੰਗਤਾਂ ਨੇ ਆਪਣੇ ਦਰਸ਼ਨ ਦੁਆਰਾ ਬਖਸ਼ਿਸ਼ ਕਰਕੇ ਨਿਹਾਲ ਕਰਨਾ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ ਸੇਵਕ ਪਰਿਵਾਰ ਸਰਦਾਰ ਰਮਨਪ੍ਰੀਤ ਸਿੰਘ ਮਾਤਾ ਸੁਪ੍ਰੀਤ ਕੌਰ ਤਿੰਨਾਂ ਵੱਲੋਂ ਬੇਟਾ ਯੁਵਰਾਜ ਸਿੰਘ ਦੇ ਜਨਮਦਿਨ ਦੀ ਖੁਸ਼ੀ ਨੂੰ ਮੁੱਖ ਰੱਖ ਕੇ ਦਾਤਾ ਜੀ ਅੱਜ ਦੇ ਸ਼ਾਮ ਦੇ ਸਮੇਂ ਆਪ ਜੀ ਦੀ ਸੰਗਤਾਂ ਵਾਸਤੇ ਖੀਰ ਦੇ ਲੰਗਰਾਂ ਦੀ ਸੇਵਾ ਲਈ ਗਈ ਹੈ ਦਾਤਾ ਜੀ ਉਹ ਜਿਨ੍ਹਾਂ ਭਾਵਨਾਵਾਂ ਕਰਕੇ ਸਮੁੱਚੇ ਪਰਿਵਾਰ ਨੇ ਸੇਵਾ ਕੀਤੀ ਹੈ ਦਾਤਾ ਜੀ ਸੋ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਬੱਚੇ ਨੂੰ ਦਰੋਂ ਕਰੋ ਗੁਰਸਿੱਖੀ ਜੀਵਨ ਦੇ ਨਾਮ ਬਣੀ ਦਾਤਾ ਬਖਸ਼ਿਸ਼ ਕਰਕੇ ਸਮੁੱਚੇ ਪਰਿਵਾਰ ਨੂੰ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣਾ ਜੀ ਸੇਵਾ ਸਿਮਰਨ ਅਤੇ ਬਾਣੀ ਪੜ੍ਹਨ ਦਾਤਾ ਬਖਸ਼ਿਸ਼ ਕਰਨੀ ਇਸ ਵੇਲੇ ਕਿਰਪਾ ਕਰੋ ਆਪ ਜੀ ਦੇ ਪਾਵਨ ਸਰੂਪ ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਲਿਜਾਣ ਦੀ ਆਗਿਆ ਬਖਸ਼ਿਸ਼ ਕਰੋ ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ ਕਿਰਪਾ ਕਰਨੇ ਜੰਕਸ਼ਨ ਸਹਾਈ ਨੂੰ ਚੜ੍ਹਦੀ ਕਲਾ 'ਚ ਰੱਖਣਾ ਜੀ ਸਹੀ ਪਿਆਰੇ ਮੇਲੋ ਜਿੰਨਾ ਮਿਲਿਆ ਆਪ ਜੀ ਦੇ ਰਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

0: ਸਾਈਕਲ ਜੇ ਪ੍ਰਵਾਨ ਕਰ ਲਓ, ਮੰਨ ਲਓ ਅਰਦਾਸ ਬੇਨਤੀ ਹੱਥ ਜੋੜ ਕੇ, ਕਿ ਜਦੋਂ ਨੇਤਰ ਖੁੱਲ੍ਹਣ ਅੰਮ੍ਰਿਤ ਵੇਲੇ ਜਾਗ ਖੁੱਲ੍ਹ ਜਾਏ। ਇੱਕ ਬੇਨਤੀ ਉਹ ਹੈ ਕਿ ਜਦੋਂ ਜਾਗ ਖੁੱਲ੍ਹੇ ਪੰਜ ਵਾਰ ਗਿਣ ਕੇ ਕੀ ਬੋਲਣਾ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਕੋਈ ਵੱਡਾ ਔਖਾ ਕੰਮ ਨਹੀਂ ਹੈ। ਫਿਰ ਆਖੋ ਧੰਨ ਸ੍ਰੀ ਗੁਰੂ
1: ਗ੍ਰੰਥ ਸਾਹਿਬ,
0: ਪੰਜ ਵਾਰ ਕਹਿੰਦੇ ਰਹਿਣਾ।
1: ਗੁਰੂ ਗ੍ਰੰਥ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ,
2: ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ,
1: ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
0: ਵੱਲਭ ਦਾ ਜਦ ਕੁਨੈਕਸ਼ਨ ਜੁੜਦਾ ਹੈ ਪਾਵਰ ਹਾਊਸ ਨਾਲ, ਤਦ ਉਹ ਲਾਈਟ ਦਿੰਦਾ ਹੈ। ਇਸੇ ਤਰ੍ਹਾਂ ਆਪਾਂ ਲੋਕ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਨਜ਼ਰ ਮੰਗੀਏ ਕਿ ਸਾਨੂੰ ਵਾਹਿਗੁਰੂ ਸ਼ਬਦ ਦੇ ਨਾਲ ਸਾਡਾ ਕੁਨੈਕਸ਼ਨ ਹੋ ਜਾਵੇ, ਸੁਰਤ ਦਾ, ਮਨ ਦਾ।

kalk.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਆ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਆ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬਾਇਣ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜੁਨ ਪਿੱਖੋ ਨਾਇਣ ਮੂਰਤ ਪੰਚ ਪ੍ਰਮਾਣ ਪੁਰਖ

ਦੁੱਖ ਅਨੇਰਾ ਭੈ ਬਿਨਾਸੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਜਰੀ ਮਹੱਲਾ ਪੰਜਵਾ ਗੁਰ ਪ੍ਰਸਾਦੀ ਪ੍ਰਭ ਧਿਆਇਆ।

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਹੁਕਮ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਹੁਕਮ ਗੁਜਰੀ ਰਾਗ ਦੇ ਵਿੱਚ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 501 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ

ਔਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲਖਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਇ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜਾਪੈ ਦਿਸੈ ਦੂਰ ਕਥਨਾ ਕਥੀ ਨਾ ਆਵੈ ਤੋਟ ਦਿੰਦਾ ਦੇ ਲੈਂਦੇ ਥਕ ਪਾਹੇ ਹੁਕਮੀ ਹੁਕਮ ਚਲਾਏ ਰਾਹ ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਵ ਪਾਰ ਫਿਰ ਕਿਆ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਏ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਏ ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਦੇਖ ਗੁਰ ਕੀ ਸਿੱਖ ਸੁਣੀ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗਲੇ ਕੀਟ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਤੇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਦੀਪ ਲੋਪਾ ਤਾਲ ਸੁਣਿਆ ਕੋਈ ਨ ਸਕੈ ਕਾਲ ਸੁਣਿਆ ਈਸਰ ਵਰਮਾ ਇੰਦ ਸੁਣਿਆ ਮੁਕਸਾ ਲਾਹਨਮੰਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਪ ਆਪਕਾ ਨਾਸ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ।

ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਗ ਨਾ ਚੱਲੇ ਪੰਥ ਮੰਨੇ ਧਰਮ ਸਿਤੀ ਸੰਬੰਧ।

0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰੇ ਧਿਆਨ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਇਹੋ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਏ ਕੀਤਾ ਪਸਾਓ ਇੱਕੋ ਕੁਆਓ ਤਿਸਤੇ ਹੋਏ ਲਖ ਦਰਿਆਓ ਜੋ ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੇ ਉਦਾਸ ਅਸੰਖ ਸੂਰਮ ਭਖ ਸਾਰ ਅਸੰਖ ਮੋਹ ਲਿਵਲਾਏ ਤਾਰ ਜੋ ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਣ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜੇਤਾ ਕੀਤਾ ਤੇਤਾ ਨਾ ਵਿਣਨਾ ਵੈ ਨਾਹੀ ਕੋ ਥਾਉ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਨ ਰਹੀਆ
1: ਧੋਏ
0: ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਕਵਣ ਸਵੇਲਾ ਵਖਤ ਕਵਣ ਕਵਣ ਥਿਤ

ਖਿਤਵਾਰ ਨਾ ਜੋਗੀ ਜਾਣੇ ਰੁਤਮਾ ਹੁਨਾ ਕੋਈ ਕਿਵਕਾ ਰਾਖਾ ਕਿਵਸਾ ਲਾਹੀ ਕਿਉ ਵਰਨੀ ਕਿਵ ਜਾਣਾ ਵੱਡਾ ਸਾਹੀ ਵੱਡੀ ਨਾਈ ਕੀਤਾ।

ਸਹਿਸ ਅਠਾਰਹ ਕਣਕ ਦੇ ਬਾਸਲੂ ਇਕ ਧਾਤ ਨਾਨਕ ਵੱਡਾ ਆਖੀਐ ਪਜਣਿ ਆਪ ਨਦੀਆ ਤੈ ਵਾਹ ਪਵੈ ਸਮੁੰਦ ਨਾ ਜਾਣੀਐ ਹੈ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋਹਨਾ ਵੀ

ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਉ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕੀਤੇ ਮੰਗਹਿ ਜੋਧ ਅਪਾਰ ਕੀਤਿਆ ਗਣਿਤ ਨਹੀਂ।

0: ਏਕੋ ਖਾਏ ਆਖਣ ਪਾਏ ਉਹ ਜਾਣੇ ਜੀਤੀਆ ਮੁਹਿ ਖਾਏ
1: ਜਾਣੇ ਆਪੇ ਦੇ ਆਖੇ ਸੇ ਪੇ ਕੇ ਕੇ
0: ਜਿਸਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ।

ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਜਿਵੜ ਭਾਵੇ ਤਿਵੜ ਹੋਏ ਨਾਨਕ ਜਾਣੇ ਸੱਚਾ ਸੋਏ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਕਿਤੇ ਰਾਗ ਪਰੇ ਸੋ ਕਹੀਨ ਕਿਤੇ ਗਾਵਨ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵੇ ਜੋਧ ਮਹਾਂਬਲ ਸੂਰਾ।

0: ਜੀਵ ਤਿਸ ਭਾਵੈ ਤਿਵੈ ਚਲਾਵੈ ਜੀਵ ਹੋਵੈ ਫੁਰਮਾਣ ਆਦੇਸ਼ ਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ
1: ਵੇਸ਼
0: ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਕੀ ਤਰਾਹਿ ਪਤ ਪਵੜੀਆ ਚੜੀਐ ਹੋਈ ਕੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ।

ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ। ਸੋ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਤਿਥੈ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸਾਨ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੀਤੇ ਬਰਮੇ ਘਾੜਤ ਘੜੀਐ ਰੂਪ।

ਕੀਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਸ

0: ਸਰਬਹੰਤਾ ਸਰਬ ਤੇਨ ਪੇਖ
1: ਸਰਬ ਸ਼ਾਸਤਰ ਨਾ ਜਾਣੀਏ ਜੇ ਰੂਪ ਰੰਗ
0: ਹਰੇਖ ਕਰਮ ਵੇਦ ਪੁਰਾਣ ਜਾ ਕੇ ਨੇਤ ਭਗਤ ਨਿਤ
1: ਉਹ ਸਿਮਰ ਪੁਰਾਣ ਸਾਸਤ

ਪਰ ਸਾਨ ਸੁਖਮਨ ਆਇ ਵਸਿਆ ਜੀ ਨੀਚਾ ਸਭ ਬੁਝਾਈਆਂ ਕਹੇ ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਪੰਜੂ ਗੁਰਵਾਸ ਕੀਤੇ ਕਾਲ ਕੰਟਕ ਮਾਰਿਆ।

0: ਜਨ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
0: ਜੀ ਜੰਤ ਸਭ ਤੁਧ ਪਾਏ ਇਕ ਵੇਖ ਪਰਸਨ ਆਇਆ
1: ਰੱਬ ਲੋਕ ਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
0: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ

0: ਜਾਏ ਸੇ ਸਾ ਕਿਤੇ ਸੰਜਮ ਰਹੇ ਕਰਮ ਕਮਾਏ
1: ਸਹ ਸੇ ਜਿਉ ਮਲੀਨ ਹੈ ਕਿਤੇ ਸੰਜਮ ਤੋਤਾ ਜਾਏ
0: ਮਨ ਤੋ ਸ਼ਬਦ ਲਾਗੋ ਹਰ ਸਿਉ ਰੋਚਿਤ ਲਾਏ
1: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ।

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਗੁਰ ਕੇ ਚਰਨ ਹਿਰਦੇ ਥਿਆਏ, ਅੰਤਰ ਆਤਮੈ
1: ਸਮਾਲੇ,
0: ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਪਾਵੇ ਮੁਕਤ ਨਾ ਹੋਰ ਤੇ ਕੋਈ, ਪੁੱਛੋ ਵਿਵੇਕਿਆ ਜਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ,
1: ਨਾਨਕ ਵਿਚਾਰ ਦੇਖੋ।

0: ਮਨ ਬਣਜਾਰਾ, ਹਰ ਰਾਸ ਮੇਰੀ ਮਨ ਬਣਜਾਰਾ, ਸਤਿਗੁਰ ਤੇ ਰਾਸ ਜਾਣੀ।
1: ਹਰ ਅਨਿਤ ਜਪਿਓ ਜੀਉ, ਲਾਖ ਹਟਿਓ ਦਿਹਾੜੀ,
0: ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ,
1: ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ,
0: ਰਚਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ,
1: ਪਿਆਸ ਨਾ ਜਾਏ, ਹੋਰ ਕੀਤੇ ਜਿਚਰ ਹਰ ਰਸ ਭਲੇ ਨ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬੋਣ ਨਾ ਤ੍ਰਿਸ਼ਨਾ ਲਾਗੇ ਆਏ, ਰਸ ਕਰਮੀ ਪਾਈਏ, ਸਤਿਗੁਰ ਮਿਲੇ ਜਿਸ ਆਏ,
0: ਜਗਤ
1: ਦਿਖਾਇਆ,
0: ਚਲਤ ਹੋਆ ਚਲਤ ਨਦਰੀ ਆਇਆ,
1: ਕਹਿ ਨਾਨਕ ਸਿਸਕਾ ਮੂਰ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ,
0: ਆਗਮ ਸੁਣਿਆ ਹਰ ਮੰਗਲ ਗਾਓ, ਸਖੀ ਗ੍ਰਹਿ ਮੰਦਰ ਬਣਿਆ,
1: ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ,
0: ਚੰਨ ਲਾਗੇ ਦਿਨ

0: ਆਦਿ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
1: ਕਹਿ ਨਾਨਕ ਕਿਉ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ।
0: ਨਿੰਦਰੋ

ਬਸੰਤ ਕੀ ਵਾਰ ਮਹਲ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੇ ਹੋ ਹਰਿਆ ਪਾਈ ਤ੍ਰਿਵਣ ਮੌਲਿਆ ਅੰਮ੍ਰਿਤ ਫਲ ਪਾਈ ਨਾਨਕ ਸਿਮਰੇ।

0: ਮਹਿੰਤਾ ਕਿਆ ਮੋਹ ਛੰਦਾ
1: ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ
0: ਲੱਭੀ ਤੋੜ ਨਾ ਆਵਈ ਖਾਏ ਖਰਚ ਰਹੰਦਾ
1: ਲੱਖ ਚੁਰਾਸੀ ਮੇਦਨੀ ਸਭ ਸੇਵ ਕਰੰਦਾ
0: ਹੇ ਵੈਰੀ ਮਿੱਤਰ ਸਭ ਕੀ ਤਿਆਂ ਨੈ ਮੰਗੇ ਮੰਦਾ
1: ਲੇਖਾ ਕੋਈ ਨਾ ਪੁੱਛੇ ਜਾਰ ਬਖਸੰਦਾ
0: ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ
1: ਸਭੇ ਕਾ ਸਵਾਰੀਐ ਜਾ ਤਤ ਪਾਵੰਦਾ
0: ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ
1: ਸਭੇ ਕਾ ਸਵਾਰੀਐ ਜਾ ਤਤ ਪਾਵੰਦਾ
0: ਹੇ ਰਵ ਹੇ ਸਸ ਹੇ ਕਰਨਾ ਨਿਤ ਮੇਰੀ ਅਬੈ ਬਿੰਤੀ ਸੁਣ ਲੀਜੈ
1: ਔਰ ਨਾ ਮੰਗਦਾ ਤੁਮ ਤੇ ਚਾਹਤਾ ਚਿਤ ਮੈਂ ਸੋਈ ਕੀ ਜੈ
0: ਹੀਰਨ ਪੀਤਰ ਜੂਜ ਮਰੋ ਕਹਿ ਸਾਜ ਭਤੀਜੈ
1: ਸੰਤ ਸਹਾਏ ਸਦਾ ਜਗ ਮਾਏ ਕਿਰਪਾ ਕਰ ਸਿਆਮ ਹੈ ਵਰ ਦੀਜੈ
0: ਦੇ ਸ਼ਿਵਾ ਬਰਮੋਏ ਹੈ ਸ਼ੁਭ ਕਰਮਨ ਤੇ ਕਭੂ ਨਾ ਟਰੋ
1: ਨਾ ਡਰੋ ਅਰਸੋ ਜਬ ਜਾਏ ਲਰੋ ਨਿਸ਼ਚੈ ਕਰੇ ਆਪਣੀ ਜੀਤ ਕਰੋ
0: ਔਰ ਸਿੱਖੋ ਆਪਣੇ ਹੀ ਮਨ ਕੋ ਐ ਲਾਲਚ ਹੋ ਗੁਣ ਤੋ ਉਚਰੋ
1: ਸਭਿਆ ਕਿਉ ਨਿਦਾਨ ਬਨੇ ਅਤਿ ਰਣ ਮੈਂ ਤਬ ਜੂਜ ਮਰੋ
0: ਪਾਂਜਿਓ ਤੈ ਕੋ ਜਗ ਮੈਂ ਮੁਕਤੇ ਹਰ ਚਿੱਤ ਮੈਂ ਜੁਦ ਵਿਚਾਰੇ
1: ਦੇ ਅਨਿਤ ਨਾ ਨਿਤਰੈ ਜਸ ਨਾਮ ਚੜੈ ਬਸ ਸਾਗਰ ਤਾਰੇ
0: ਤਾਂ ਬਣਾਏ ਤਨ ਬੁਤਸੋ ਦੀਪਕ

ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਰਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ

ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ।

ਜੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ

ਇਹ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ, ਬੇਅੰਤ ਬਾਣੀਆਂ ਅਤੇ ਗੁਰ ਸ਼ਬਦ ਸੰਗਤੀ ਰੂਪ ਦੇ ਵਿੱਚ ਪੜ੍ਹੇ ਗਏ। ਸਤਿਗੁਰੂ ਜੀਓ, ਗੁਰਬਾਣੀ ਪੜ੍ਹਦਿਆਂ ਤੋਂ, ਆਪ ਜੀ ਦੇ ਹਜ਼ੂਰ ਵਿਚਰਦਿਆਂ ਤੋਂ, ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਤੋਂ ਜਾਪ ਕਰਦਿਆਂ ਤੋਂ ਸਤਿਗੁਰੂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ

ਸਾਹਿਬ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਕਰਨਬੀਰ ਸਿੰਘ, ਸਤਿਗੁਰੂ ਸਾਹਿਬ ਜੀ ਨੂੰ ਆਪ ਜੀ ਦੇ ਚਰਨ ਕਮਲਾਂ ਪਾ ਸਰਦਾਸ ਬੇਨਤੀ। ਸਤਿਗੁਰੂ ਸਾਹਿਬ ਜੀ ਉਹ ਸਿਮਰਨ ਅਭਿਆਸ ਸ਼ੁਰੂ ਕਰਨੇ ਹਨ। ਆਪ ਜੀ ਨੇ ਆਗਿਆ ਬਖਸ਼ਿਸ਼ ਕਰਨੀ, ਮਿਹਰਾਮਤ ਕਰਨੀ, ਸਤਿਗੁਰੂ ਜੀ ਉਹ ਸਮਾਂ ਬਖਸ਼ਿਸ਼ ਕਰਨਾ। ਯੋਗ ਜੀਵਨ ਸਾਥੀ ਦੀ ਦਾਤ, ਵਿਦੇਸ਼ਾਂ ਦੇ ਵਿੱਚ ਪੱਕੇ ਰਹਿਣ ਬਸੇਰੇ ਬਖਸ਼ਿਸ਼ ਕਰਨੇ। ਸਤਿਗੁਰੂ ਜੀ ਉਹ ਆਪ ਜੀ ਦੇ ਹਜ਼ੂਰ ਮਨਮੀਤ ਕੌਰ ਬੱਚੀ ਦੇ ਜਨਮ ਦਿਨ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ, ਜੋਦਰੀ ਸਤਿਗੁਰੂ ਕਿਰਪਾ ਕਰਨੀ। ਮਨਮੀਤ ਕੌਰ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ, ਸਿਦਕ, ਭਰੋਸਾ, ਲਮੇਰੀ ਆਰਜਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਸਾਹਿਬ ਜੀਓ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸਤਿਗੁਰੂ ਜੀਓ ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਬੀਬੀ ਅਸ਼ਵਿੰਦਰ ਕੌਰ, ਬੀਬੀ ਗੁਰਪ੍ਰੀਤ ਕੌਰ, ਬੱਚੀ ਪ੍ਰਭਨੀਰ ਕੌਰ ਨੂੰ ਤੰਦਰੁਸਤੀ, ਚੜ੍ਹਦੀ ਕਲਾ ਬਖਸ਼ੋ। ਸੁੱਖ ਹੋਵੇ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ,

ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਜਰੀ ਮਹੱਲਾ ਪੰਜਵਾਂ ਗੁਰ ਪ੍ਰਸਾਦੀ ਪ੍ਰਭ ਧਿਆਇਆ ਗਈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਤ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਤਿਗੁਰਾਂ ਨੇ ਆਪਣੀ ਚਰਨ ਸ਼ਰਨ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਜੋ ਸੰਗਤੀ ਰੂਪ ਦੇ ਵਿੱਚ ਸਹਿਜ ਪਾਠ ਪ੍ਰਾਰੰਭ ਹੋਏ ਹਨ, ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਰੋਜ਼ ਜਿੰਨਾ ਸਮਾਂ ਲੱਗੇ ਇੱਕ ਅੰਗ ਜਾਂ ਦੋ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਾਠ ਕਰਕੇ ਆਪ ਜੀ ਹਾਜ਼ਰੀਆਂ ਜ਼ਰੂਰ ਲਵਾਓ। ਸਤਿਗੁਰੂ ਸਾਹਿਬ ਮਹਾਰਾਜ ਕਿਰਪਾਲਤਾ ਕਰਨ, ਕਿਉਂਕਿ ਕਿਸੇ ਵੇਲੇ ਘਰਾਂ ਦੇ ਵਿੱਚ ਬੈਠਿਆਂ ਇਹ ਗੱਲ ਮਨ ਵਿੱਚ ਰਹਿੰਦੀ ਹੈ ਕਿ ਪੂਰਾ ਪਾਠ ਸਾਡੇ ਕੋਲੋਂ ਹੋਣਾ ਜਾਂ ਨਹੀਂ ਹੋਣਾ, ਅਸੀਂ ਆਰੰਭ ਨਹੀਂ ਕਰਦੇ। ਇਸ ਕਰਕੇ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਪਾਠ ਆਰੰਭ ਹੋਇਆ ਪਿਆ, ਆਪ ਜੀ ਇੱਕ ਇੱਕ ਅੰਗ ਕਰਕੇ ਜ਼ਰੂਰ ਹਾਜ਼ਰੀ ਲਵਾਓ, ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰੋ। ਔਰ ਇਸੇ ਤਰ੍ਹਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪਾਵਨ ਸਹਿਜ ਪਾਠ ਹੌਲੀ ਹੌਲੀ ਅਭਿਆਸ ਹੋਣ 'ਤੇ ਆਪ ਜੀ ਘਰਾਂ ਵਿੱਚ ਵੀ ਆਰੰਭ ਕਰ ਸਕਦੇ ਹੋ। ਨਾਲ ਬੇਨਤੀ ਆਪ ਜੀ ਦੇ ਚਰਨਾਂ 'ਚ ਕਿ ਹਰ ਸ਼ਨੀਵਾਰ ਐਤਵਾਰ ਸਵੇਰੇ 3 ਵਜੇ ਤੋਂ 4:30 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੁੰਦੇ ਹਨ, ਆਪ ਜੀ ਜ਼ਰੂਰ ਹਾਜ਼ਰੀਆਂ ਭਰਿਆ ਕਰੋ। ਆਓ ਹੁਣ ਭਾਈ ਸਾਹਿਬ ਜੀ ਹੁਣਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਆਸਾ ਜੀ ਦੇ ਵਾਰ ਦੇ ਰੂਪ ਦੇ ਵਿੱਚ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੋੜੀ ਸਭ ਕੋ ਆਖੇ ਆਪਣਾ ਕਿਸੇ ਨਾਲ ਹੀ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਛੰਡੀ ਹੈ ਜੇ ਰਹਿਣਾ ਨਹੀਂ ਐਤ ਤਾਂ ਕਾਇਤ ਕਰ ਬਹੰਡੀ ਹੈ ਬੰਦਾ ਕਿਸੇ ਨੇ ਆਖੀ ਹੈ ਪਰ ਖੜੇ ਹੋ ਬੁੱਝੀ।

ਜਿਤ ਸੇਵੈ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾਕਾਲ ਪੂਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚੀ ਦਿਨ ਬਿਰਦ ਨਿਹਾਲੀਐ ਜੋ ਸਾਹਿਬ ਨਾ ਨਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ

ਜਗ ਲੱਗਾ ਚਾਕਰੀ ਚੱਲੇ ਖਸਮੈ ਪਾਏ, ਹੋਰਮਤ ਤਿਸਨੂੰ ਅਗਲੀ ਵਿੱਚ ਬਦੂਣਾ ਖਾਏ, ਖਸਮੈ ਕਰੈ ਬਰਾਬਰੀ ਫਿਰ ਗਿਆ ਤੇ ਅੰਦਰ ਪਾਏ, ਵਜ ਗਵਾਏ ਅਗਲਾ ਮੋਹਿਮ ਭਾਣਾ ਖਾਏ, ਜਿਸ ਦਾ ਦਿੱਤਾ ਖਾ।

0: ਥੋੜ੍ਹੀ ਵੱਡੇ ਗਈਆਂ ਵਡਿਆਈਆਂ ਕਿਸ ਕਹਿਣਾ ਕਹਿਣਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜਰਿਜ ਸੰਭਾਏ, ਸਾਈ ਘਰ ਕਮਾਵਣੀ ਤੇ ਛੋਟੀ ਤੇ ਨਾ ਪਾਏ, ਨਾਨਕੇ ਕੀ ਬਾਰੀ ਹੋਰ ਦੂਜੀ ਨਹੀਂ ਜਾਏ। ਸੋ ਕਰੇ ਜਿਤ ਸਿਰ ਜਾਏ, ਸੋ ਕਰੇ ਜਿਤ ਸਿਰ ਜਾਏ ਸ਼ੁੱਧ ਸ਼ੁੱਧ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਤੁਮ ਪੈ ਅਰਦਾਸ ਜੀਉ ਪਿੰਡ ਸਭ ਮੇਰੀ ਰਾਸ, ਤੁਮ ਆਦਿ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ।

ਗਿਆਨੀ ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ।

ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਹਾ, ਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾ

ਛਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੀ ਪਿਤਾਪ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ

ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਆਸਾ ਜੀ ਦੀ ਵਾਰ ਦੇ ਭੋਗ ਜੀ ਕੀ ਅਰਦਾਸ, ਉਪਰੰਤ 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਆਪਣੇ ਦਰੋਂ ਘਰੋਂ ਪਰਿਵਾਰਾਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣੀ। ਕਰੋ ਕਿਰਪਾ ਸਤਿਗੁਰੂ, ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ

ਜਿਗਚਾਰੀ ਅਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਈ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਹਾ ਕੋਇ ਨ ਸੁਜਈ ਜੇ ਤਿਸ ਗੁਣ ਕੋਇ ਕਰੇ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਛਟੀਐ ਤੁਧ ਡਿਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹੋ ਸਿਰਸਾ ਹਾਂਦੈ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ

ਮਿਲ ਸਾਧ ਬਚਨ ਗੋਬਿੰਦ ਧਿਆਏ ਮਹਾ ਨਿਰਮਲ ਰੀਤ ਰਹਾ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ।

ਇਹ ਗੁਨਾਹ ਕੀਤੇ ਨੇ ਦੇਣ ਵਾਲੇ ਨੂੰ ਭੁਲਾ ਦਿੱਤਾ। ਤੇ ਬਾਬਾ ਜੀ ਕਹਿੰਦੇ ਸੋ ਕਿਉਂ ਵਿਸਰੇ ਜਿਨ ਸਭ ਕਿਛ ਦੀਆ। ਦੋਸਤ ਮਿੱਤਰ ਰਿਸ਼ਤੇਦਾਰ ਤੈਨੂੰ ਖੁਸ਼ੀ ਵੇਲੇ ਸਾਰੇ ਯਾਦ ਰਹਿ ਗਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੈਨੂੰ ਭੁੱਲੇ ਗਿਆ। ਕਦੀ ਗੁਰਦੁਆਰੇ ਚੱਕਰ ਮਾਰਿਆ, ਕਦੀ ਸੰਗਤ ਵਿੱਚ ਗਿਆ ਹੈ, ਦੁੱਖ ਵੇਲੇ ਕਿੱਡੇ ਗੇੜੇ ਮਾਰਦਾ ਸੀ। ਹੰਝੂ ਕੇਰੇ, ਬਾਬਾ ਜੀ ਮੈਨੂੰ ਬਖਸ਼ ਦੇਵੋ। ਤੇ ਬਾਬਾ ਜੀ ਨੇ ਸਾਰੀ ਸੰਗਤ ਨੂੰ ਬਿਨੈ ਕੀਤੀ ਵੀ ਸਾਰੇ ਰਲ ਕੇ ਅਰਦਾਸ ਕਰੋ, ਇਸ ਸੇਠ ਦੀ ਝੋਲੀ ਸੁੱਖ ਪੈ ਜਾਣ। ਤੇ ਸੰਗਤ ਅਰਦਾਸ ਕਰ ਦੇਵੇ ਕਿਉਂ ਨਾ ਖੁਸ਼ੀਆਂ ਆ ਜਾਣ। ਸੇਵਕਾਂ ਨੂੰ ਭੇਜ ਕੇ ਇਸ ਦੇ ਪੁੱਤਰ ਤੇ ਨੂੰਹ ਨੂੰ ਵੀ ਬੁਲਾਇਆ। ਬਾਬਾ ਜੀ ਨੇ ਕਿੰਨਾ ਚਿਰ ਇਹਨਾਂ ਨੂੰ ਸਿੱਖਿਆ ਦਿੱਤੀ। ਆਖਣ ਲੱਗੇ ਬੱਚਿਓ, ਮਾਂ ਤੇ ਪਿਓ ਰੱਬ ਰੂਪ ਹੁੰਦੇ ਨੇ। ਜਿਹੜੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਉਹਨਾਂ ਨਾਲ ਰੱਬ ਰੁੱਸ ਜਾਂਦਾ ਹੈ। ਤੂੰ ਅੱਜ ਆਪਣੇ ਬਾਪੂ ਨੂੰ ਧੱਕੇ ਮਾਰਦਾ ਹੈ ਤੇ ਕੱਲ ਨੂੰ ਤੇਰੇ ਪੁੱਤਰ ਤੈਨੂੰ ਧੱਕੇ ਮਾਰਨਗੇ। ਇੰਜ ਚੰਗਾ ਨਹੀਂ, ਬਾਪ ਦੀ ਸੇਵਾ ਕਰਿਆ ਕਰ। ਆ ਬਾਬਾ ਜੀ ਬਚਨ ਕਰ ਦੇਣ ਤੇ ਕੌਣ ਮੋੜ ਸਕਦਾ ਹੈ। ਆ ਸਤਸੰਗੀਓ, ਭਰੀ ਸੰਗਤ ਦੇ ਵਿੱਚ ਆਪਣੇ ਬਾਪੂ ਦੇ ਚਰਨ ਪਕੜ ਲੈ। ਨਹੀਂ ਬਈ, ਦੇਣ ਵਾਲੇ ਨੂੰ ਕਦੇ ਨਹੀਂ ਭੁਲਾਣਾ। ਸਭ ਕੁਛ ਉਸਦਾ ਦਿੱਤਾ ਹੋਇਆ ਹੈ, ਸਾਰੀਆਂ ਰਹਿਮਤਾਂ ਉਸਦੀਆਂ ਦਿੱਤੀਆਂ ਹੋਈਆਂ ਨੇ ਤੇ ਸਾਡਾ ਕਿੱਡਾ ਚੰਦਰਾ ਸਵਾ ਹੈ। ਆਪਾਂ ਜਾਂਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੇ ਨਮਸਕਾਰ ਕਰਨ ਵਾਸਤੇ ਜਦੋਂ ਆਪਣਾ ਪਰਸ ਕੱਢਦੇ ਹਾਂ, ਸਭ ਤੋਂ ਪਹਿਲਾਂ ਤੱਕਦੇ ਹਾਂ ਬਈ ਫਟਿਆ ਨੋਟ ਕਿਹੜਾ ਹੈ। ਜੇ ਫਟਿਆ ਨਹੀਂ ਤੇ ਸਭ ਤੋਂ ਛੋਟਾ ਨੋਟ ਕਿਹੜਾ ਹੈ। ਬੇਸ਼ੱਕ ਗੁਰੂ ਸਾਡੇ ਪੈਸੇ ਦਾ ਭੁੱਖਾ ਨਹੀਂ, ਪਰ ਗੁਰਮੁਖਾ ਉਹ ਪਿਆਰ ਦਾ ਭੁੱਖਾ ਹੈ। ਤੇਰਾ ਕਿਹੋ ਜਿਹਾ ਪਿਆਰ ਹੈ ਗੁਰੂ ਲਈ ਛੋਟੇ ਤੇ ਫਟੇ ਨੋਟ ਟੋਲਦਾ ਹੈ। ਨਹੀਂ ਬਈ, ਸਾਰਾ ਕੁਝ ਉਸਦਾ ਦਿੱਤਾ ਹੋਇਆ ਹੈ। ਕਦੋਂ ਖੁਸ਼ੀਆਂ ਆਉਣੀਆਂ ਨੇ? ਜਦੋਂ ਸੱਚਮੁੱਚ ਹੀ ਅੰਦਰੋਂ ਆਖੇਗਾ ਸਤਿਗੁਰੂ, ਮੇਰਾ ਮੁਜਮੇ ਕਿਸ

ਸਾਡਾ ਕਿਹੋ ਜਿਹਾ ਸੁਭਾਅ ਹੈ। ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਵੀ ਹੈ ਤੇ ਉਸੇ ਘਰ ਦੇ ਵਿੱਚ ਸ਼ਰਾਬਾਂ ਤੇ ਕਬਾਬਾਂ ਵੀ ਹਨ ਨਹੀਂ।

ਇਹ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਰਾਮਕਲੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਇਸ ਸ਼ਬਦ ਵਿੱਚ ਦੋ ਰਹਾਉ ਦੀਆਂ ਪੰਕਤੀਆਂ ਹਨ। ਪਹਿਲੀ ਪੰਕਤੀ ਹੈ, ਕਿਨ ਬਿਧ ਸਾਗਰ ਤਰੀਐ ਜੀਵਤਿਆਂ ਨਹਿ ਮਰੀਐ। ਗੁਰੂ ਸਾਹਿਬਾਂ ਨੇ ਸਵਾਲ ਕੀਤਾ ਹੈ ਕਿ ਸੰਸਾਰ ਸਮੁੰਦਰ ਤੋਂ ਕਿਹਨਾਂ ਤਰੀਕਿਆਂ ਨਾਲ ਪਾਰ ਲੰਘੀਏ, ਕਿਉਂਕਿ ਜਿਉਂਦਿਆਂ ਪ੍ਰਾਣੀ ਆਪਣਾ ਆਪ ਮਾਰ ਨਹੀਂ ਸਕਦਾ, ਜਿਉਂਦਾ ਜੀਵ ਹਰ ਤਰ੍ਹਾਂ ਦੀ ਆਸ ਉਮੀਦ ਰੱਖਦਾ ਹੈ ਅਤੇ ਇਹਨਾਂ ਆਸਾਂ ਉਮੀਦਾਂ ਦੇ ਫਿਕਰ ਵਿੱਚ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਦੂਸਰੀ ਪੰਕਤੀ ਵਿੱਚ ਗੁਰੂ ਸਾਹਿਬ ਜੀਵ ਨੂੰ ਆਸਾਂ ਵਿੱਚ ਰਹਿੰਦਿਆਂ ਹੋਇਆਂ ਹੀ ਆਸਾਂ ਤੋਂ ਨਿਰਲੇਪ ਰਹਿ ਕੇ ਪ੍ਰਭੂ ਭਗਤੀ ਦੀ ਪ੍ਰੇਰਣਾ ਦਿੰਦੇ ਹਨ। ਇਹੋ ਤਰੀਕਾ ਹੈ ਜਿਸ ਨਾਲ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ। ਇਨ ਬਿਧ ਸਾਗਰ ਤਰੀਐ ਜੀਵਤਿਆਂ ਇਉਂ ਮਰੀਐ। ਸ਼ਬਦ ਦੇ ਸੰਖੇਪ ਅਰਥ ਇਸ ਤਰ੍ਹਾਂ ਹਨ, ਹੇ ਵਾਹਿਗੁਰੂ, ਉਹ ਕਿਹੜਾ ਘਰ ਹੈ ਜਿੱਥੇ ਤੂੰ ਵੱਸ ਰਿਹਾ ਹੈ? ਮੈਂ ਉਸ ਦੀ ਭਾਲ ਵਿੱਚ ਹਾਂ, ਮੈਨੂੰ ਕੋਈ ਦੱਸ ਪਾ ਦੇਵੇ ਕਿ ਤੇਰਾ ਉਹ ਘਰ, ਉਹ ਦਰ ਕਿੱਥੇ ਹੈ? ਹੇ ਪ੍ਰਭੂ, ਤੇਰਾ ਕਿਸੇ ਅੰਤ ਨਹੀਂ ਪਾਇਆ, ਤੇਰੇ ਜਿਹਾ ਕੋਈ ਹੋਰ ਨਹੀਂ ਹੈ, ਤੂੰ ਹਰ ਹਿਰਦੇ ਵਿੱਚ ਵੱਸਦਾ ਹੈ, ਤੂੰ ਸਭ ਕੁਝ ਜਾਣਦਾ ਹੈ ਅਤੇ ਆਪ ਹੀ ਸਭ ਕੁਝ ਕਰ ਰਿਹਾ ਹੈ। ਸਰਬ ਵਿਆਪਕ ਪ੍ਰਭੂ ਸਹਿਜ ਦੇ ਆਸਣ 'ਤੇ ਬਿਰਾਜਮਾਨ ਹੈ, ਜਿਸ ਦੇ ਬਾਹਰ ਦੁੱਖ ਦਰਵਾਜ਼ਾ ਹੈ, ਕ੍ਰੋਧ ਰਾਖਾ ਅਤੇ ਆਸਾ ਅਤੇ ਸਹਿਮ ਦੋ ਤਖਤੇ ਲੱਗੇ ਹੋਏ ਹਨ। ਮਾਇਆ ਦੀ ਖਿੱਚ ਉਸ ਦੇ ਦੁਆਲੇ ਮਾਨੋ ਖਾਈ ਹੈ, ਉਸ ਵਿੱਚ ਵਿਕਾਰਾਂ ਦਾ ਪਾਣੀ ਹੈ ਅਤੇ ਪਾਣੀ ਵਿੱਚ ਮਨੁੱਖ ਦਾ ਹਿਰਦਾ ਘਰ ਘਿਰਿਆ ਹੋਇਆ ਹੈ। ਜਦ ਤੱਕ ਆਸਾਂ ਹਨ ਤਦ ਤੱਕ ਸਹਿਮ ਅਤੇ ਫਿਕਰ ਹਨ, ਕਿਸੇ ਤਰ੍ਹਾਂ ਵੀ ਜੀਵ ਸਿਮਰਨ ਨਹੀਂ ਕਰ ਸਕਦਾ। ਪਰ ਹੇ ਨਾਨਕ, ਜਦੋਂ ਮਨੁੱਖ ਆਸਾਂ ਵਿੱਚ ਰਹਿੰਦਿਆਂ ਹੋਇਆਂ ਆਸਾਂ ਤੋਂ ਨਿਰਲੇਪ ਹੋ ਜਾਂਦਾ ਹੈ ਤਾਂ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ। ਇਨ ਬਿਧ ਸਾਗਰ ਤਰੀਐ ਜੀਵਤਿਆਂ ਇਉਂ ਮਰੀਐ।